ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਦੋਵਾਂ ਹੀ ਪਰਿਵਾਰਾਂ ਦਾ ਮੇਲ ਹੋਣ ਜਾ ਰਿਹਾ ਹੈ। ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਚੁੱਕੇ ਹਨ। ਬੇਨਤੀ ਹੈ ਕਿ ਲੜਕੀ ਨੂੰ ਵੀ ਗੁਰੂ ਦਰਬਾਰ ਦੇ ਵਿੱਚ ਲਿਆਇਆ ਜਾਵੇ ਅਤੇ ਲੜਕੇ ਪਰਿਵਾਰ ਨੂੰ ਬੇਨਤੀ ਹੈ ਕਿ ਲੜਕੇ ਨੂੰ ਸਤਿਗੁਰਾਂ ਦੇ ਬਿਲਕੁਲ ਸਾਹਮਣੇ ਬਿਠਾਇਆ ਜਾਵੇ ਅਤੇ ਨਾਲ ਦੀ ਨਾਲ ਸਿਹਰਾ ਵਧਾਇਆ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਜੋ ਰਸਮ ਹੈ ਆਪਾਂ ਆਰੰਭ ਕਰ ਸਕੀਏ ਜੀ। ਬੇਨਤੀ ਹੈ ਕਿ ਲੜਕੇ ਨੂੰ ਸਤਿਗੁਰਾਂ ਦੇ ਸਾਹਮਣੇ ਸਨਮੁੱਖ ਬਿਠਾਇਆ ਜਾਵੇ ਜੀ।

ਸੋ ਹੁਣ ਬੇਨਤੀ ਹੈ ਕਿ ਸਤਿਗੁਰ ਚਰਨਾਂ ਕਮਲਾਂ ਪਾਸ ਅਨੰਤ ਕਾਰਜਾਂ ਦੀ ਆਰੰਭਤਾ ਵਾਸਤੇ ਛੋਟੀ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਆਪਣੇ ਆਪਣੇ ਥਾਂ 'ਤੇ ਖੜ੍ਹੇ ਹੋ ਜਾਣ, ਬਾਕੀ ਸਾਰੀ ਸੰਗਤ ਇਸ ਤਰ੍ਹਾਂ ਬੈਠੀ ਰਹੇ ਜੀ।

ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਹੁਣ ਬੇਨਤੀ ਹੈ ਕਿ ਪੱਲੇ ਦੀ ਰਸਮ ਹੋਵੇਗੀ। ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਇਆ ਜਾਵੇ ਜੀ, ਨਾਲ ਨਾਲ ਪੱਲੇ ਦਾ ਸ਼ਬਦ ਕਾਇਮ ਹੋਏਗਾ ਜੀ।

ਸੋ ਹੁਣ ਸਤਿਕਾਰਯੋਗ ਗਿਆਨੀ ਜੀ ਚਾਰ ਨਾਵਾਂ ਦਾ ਪਾਠ ਆਰੰਭ ਕਰਨਗੇ ਜੀ। ਜੋ ਆਨੰਦ ਕਾਰਜ ਦੀ ਮਰਿਆਦਾ ਹੈ ਉਹ ਆਪ ਜੀ ਨੇ ਲੜਕਾ ਲੜਕੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਸੁਣਨੀ। ਆਪ ਜੀ ਨੇ ਜੋ ਕਿ ਚਾਰ ਨਾਵਾਂ ਦਾ ਪਾਠ ਹੈ ਉਹ ਖੜ੍ਹੇ ਹੋ ਕੇ ਸਰਵਣ ਕਰਨਾ ਹੈ। ਗਿਆਨੀ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਪਹਿਲੀ ਨਾਵਾਂ ਦਾ ਪਾਠ ਕਰਨਗੇ ਅਤੇ ਅਖੀਰ ਦੇ ਵਿੱਚ ਜਦੋਂ ਨਾਨਕ ਨਾਮ ਆਵੇਗਾ ਸਤਿਗੁਰਾਂ ਜੀ ਦਾ ਉਦੋਂ ਆਪ ਜੀ ਨੇ ਮੱਥਾ ਟੇਕ ਕੇ ਬੜੇ ਹੀ ਪਿਆਰ ਦੇ ਨਾਲ ਖੜ੍ਹੇ ਹੋ ਕੇ ਹੌਲੀ ਹੌਲੀ ਪਰਿਕਰਮਾ ਕਰਨੀ ਸ਼ੁਰੂ ਕਰਨੀ ਹੈ। ਸਤਿਗੁਰੂ ਜੀ ਨੂੰ ਆਪਣੇ ਸੱਜੇ ਪਾਸੇ ਰੱਖਦੇ ਹਾਂ, ਪਰਿਕਰਮਾ ਕਰਦੇ ਹਾਂ, ਆਪਣੀ ਜਗ੍ਹਾ 'ਤੇ ਆ ਕੇ ਦੁਬਾਰਾ ਤੁਸੀਂ ਮੱਥਾ ਟੇਕ ਕੇ ਇਸੇ ਜਗ੍ਹਾ ਅਗਲੀ ਲਾਮ ਦਾ ਪਾਠ ਸਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ ਹੈ। ਅਤੇ ਇਸੇ ਤਰ੍ਹਾਂ ਦੂਸਰੀ ਲਾਮ, ਇਸੇ ਤਰ੍ਹਾਂ ਤੀਸਰੀ, ਇਸੇ ਤਰ੍ਹਾਂ ਚੌਥੀ ਲਾਮ, ਅਤੇ ਜਿੰਨਾ ਸਮਾਂ ਸਤਿਕਾਰਯੋਗ ਗਿਆਨੀ ਜੀ ਪਾਠ ਕਰਨਗੇ ਅਸੀਂ ਉਸੇ ਲਾਮ ਦਾ ਕੀਰਤਨ ਕਰਾਂਗੇ ਨਾਲ ਨਾਲ। ਸੋ ਆਪ ਜੀ ਨੇ ਨਾ ਬਹੁਤਾ ਤੇਜ਼ ਨਾ ਜ਼ਿਆਦਾ ਹੌਲੀ ਬੜੀ ਹੀ ਮੀਡੀਅਮ ਦੀ ਚਾਲ ਦੇ ਨਾਲ ਆਪ ਜੀ ਨੇ ਪਰਿਕਰਮਾ ਕਰਕੇ ਆਪਣੀ ਜਗ੍ਹਾ 'ਤੇ ਆ ਕੇ ਖੜ੍ਹ ਜਾਣਾ ਹੈ। ਅਤੇ ਜਦੋਂ ਚੌਥੀ ਲਾਮ ਹੋਵੇਗੀ ਉਦੋਂ ਆਪ ਜੀ ਨੇ ਪਰਿਕਰਮਾ ਪੂਰੀ ਕਰਕੇ ਆ ਕੇ ਮੱਥਾ ਟੇਕ ਕੇ ਆਪਣੀ ਜਗ੍ਹਾ 'ਤੇ ਬੈਠ ਜਾਣਾ ਹੈ ਜੀ। ਹੁਣ ਬੇਨਤੀ ਹੈ ਕਿ ਮੱਥਾ ਟੇਕ ਕੇ ਆਪ ਜੀ ਖੜ੍ਹੇ ਹੋ ਜਾਓ।

ਸੂਹੀ ਮਹੱਲਾ ਚੌਥਾ ਹਰ ਪੈਲੜੀ ਲਾਮ ਪਰ ਵਿਰਤੀ ਕਰਮ ਦਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿੜਹ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜ ਰਹੋ ਹਰ ਨਾਮ ਤਿਆਵ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ

ਸਤਿਗੁਰ ਪੁਰਖ ਮਲਾਇਆ ਬਲਰਾਮ ਜੀਉ ਨਿਰਭਉ ਪੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ।

ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਪਾਗੀਆਂ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਆ ਅਕਥ ਕਹਾਣੀ ਹਿਰਦਾ ਹਰ ਹਰ ਹਰ ਧੁਨ ਉਪਜੀ ਹਰ ਜਪੀਆ ਮਸਤਕ ਭਾਗ ਜੀਓ ਜਨ

ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵ ਲਾਈ। ਮਨ ਚਿੰਦਿਆਂ ਹਲ ਪਾਇਆ ਸੁਆਮੀ ਹਰ ਨਾਮ ਵੱਜੀ ਵਧਾਈ। ਹਰ ਪ੍ਰਭ ਠਾਕੁਰ ਕਾਦਰ ਚਾਇਆ ਤਨ ਹਿਰਦੈ।

0: ਮਰਿਆਦਾ ਦੇ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਸਮੂਹ ਗੁਰਦੁਆਰਾ ਦੇ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਦੋਵਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਇਤਫਾਕ ਬਣਾਈ ਰੱਖਣ ਜੀ। ਅਰਦਾਸ ਸਤਿਗੁਰ ਚਰਨਾਂ ਵਿੱਚ ਹੈ ਜੀ। ਆਓ ਹੁਣ ਸਾਰੇ ਜਣੇ ਆਪਾਂ ਅਰਦਾਸ ਵੀ ਸਾਥ ਨੂੰ ਕਹੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪਿੱਤਰ ਚਰਣਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਤੇ ਮੇਰਾ ਮਨ ਤਨ ਸੀਤਲ ਹੋਏ, ਦੇ ਮਾਂ ਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਅਮਰਪ੍ਰੀਤ ਸਿੰਘ ਜੀ ਕਲੇਰ, ਭੈਣ ਜੀ ਹਰਦੀਪ ਕੌਰ ਕਲੇਰ, ਜਿਨ੍ਹਾਂ ਦੇ ਬਰਖੁਰਦਾਰ ਸਪੁੱਤਰ ਸਰਦਾਰ ਜਸਮੀਤ ਸਿੰਘ ਕਲੇਰ, ਦੂਸਰਾ ਪਰਿਵਾਰ ਸਰਦਾਰ ਇੰਦਰਜੀਤ ਸਿੰਘ ਜੀ, ਭੈਣ ਜੀ ਅਵਿੰਦਰ ਕੌਰ, ਜਿਨ੍ਹਾਂ ਦੀ ਪਿਆਰੀ ਬੇਟੀ ਹਰਨੂਰ ਕੌਰ, ਸਰਦਾਰ ਜਸਮੀਤ ਸਿੰਘ ਕਲੇਰ ਅਤੇ ਬੇਟੀ ਹਰਨੂਰ ਕੌਰ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਿਆਦਾ ਅਨੁਸਾਰ ਸਤਿਗੁਰੂ ਆਪ ਦੀ ਪਿੱਤਰ ਹਜ਼ੂਰੀ 'ਚ ਹੋਇਆ। ਗਰੀਬ ਨਵਾਜ ਪਾਤਸ਼ਾਹ ਆਨੰਦ ਕਾਰਜ ਦੀ ਰਸਮ ਅਦਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਕਰਨੀ ਸੱਚੇ ਪਾਤਸ਼ਾਹ ਸਮੂਹ ਸੰਗਤ ਦੀ ਇੱਕ ਮਨ ਇੱਕ ਚਿੱਤ ਅਰਦਾਸ ਹੈ। ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ਤ ਦੇ ਸੁੱਖ ਝੋਲੀ ਵਿੱਚ ਪਾਉਣੇ, ਇੱਕ ਦੂਜੇ ਦੇ ਸਤਿਕਾਰ ਮਾਨ ਦੀ ਦਾਤ ਬਖਸ਼ਿਸ਼ ਕਰਕੇ ਗਰੀਬ ਨਵਾਜ ਸਤਿਗੁਰੂ ਕਿਰਤਾਰਥ ਕਰਨਾ, ਦੋਵਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਜਿਹੇ ਪਛਾਕੇ ਪਹਿਨਾਏ ਗਏ ਨੇ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪੜਲੋਕ ਵਿੱਚ ਪੜਦੇ ਢੱਕਣੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੋਵਾਂ ਹੀ ਪਰਿਵਾਰਾਂ ਵੱਲੋਂ ਬੇਅੰਤ ਸੰਗਤ ਸਤਿਗੁਰੂ ਆਪ ਦੇ ਚਰਨ ਪਰਸਨ ਲਈ ਆਈ ਹੈ, ਕਦਮ ਲੇਖੇ ਵਿੱਚ ਲਾਉਣੇ, ਸੇਵਾਵਾਂ ਭਿਟਾਵਾਂ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਨੀਆਂ, ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਤਿਗੁਰੂ ਕਰਤਾਰਥ ਕਰਨਾ। ਪਾਤਸ਼ਾਹ ਜੀ, ਆਪ ਜੀ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਕਿਰਪਾ ਕਰੋ, ਇਲਾਈ ਹੁਕਮ ਦੀ ਦਾਤ ਬਖਸ਼ਿਸ਼ ਕਰੋ, ਬਖਸ਼ੇ ਹੋਏ ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ। ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਦੋਹਰਾ ਆਗਿਆ ਪਹੀਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਰਾਜ ਕਰੇਗਾ ਖਾਲਸਾ ਆਕੀ, ਖੁਆਰ ਹੋਏ ਸਾ ਮਿਲੇਂਗੇ ਬਚੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸ਼ਰਦ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਨਿਮਖ ਏਕ ਹਰ ਨਾਮ ਦੇ

ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾ

ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਗੁਰੇ ਨਮੇ, ਜੁਗਾਦ ਗੁਰੇ ਨਮੇ, ਸਤਿਗੁਰੇ ਨਮੇ, ਸ਼੍ਰੀ ਗੁਰਦੇਵ ਨਮੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਜਾਸ ਬਿਸੰਬਰ ਏਕੈ, ਵੇਦ ਪੁਰਾਣ ਸਿਮਰਤ ਸੋਧਾਖ।

0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅੰਤਿ ਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭ ਕੈ ਸਿਮਰਨ ਰਿਤ ਸਿਧ ਨਾਉ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਵਿਦਿਆ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੇ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੁਫਲਾ
1: ਪ੍ਰਭ ਕੈ ਸਿਮਰਨ ਸੁਫਲ ਫਲਿਆ।

ਪ੍ਰਭ ਕੇ ਸਿਮਰ ਮਨ ਕੀ ਮਲ ਜਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ

0: ਸੇ ਸੁਖਵਾਸੀ
1: ਪ੍ਰਭ ਕੋ ਸਿਮਰੈ ਸਦਾ ਅਪਨਾਸੀ
0: ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ
1: ਨਾਨਕ ਜਨ ਕੀ ਮੰਗੇਰ ਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਿਨ ਅਣਤ ਘਨੇਰੇ
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨੰਦ

ਕੇ ਸਿਮਰਨ ਅਨਹਦ ਚੁਨਕਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਧਾਰੀ ਸਭ ਧਰਨਾ।

ਬ੍ਰਹਸਪਤੀ ਜਾਪ ਤਾਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਅਨੇਕ ਪ੍ਰਕਾਰ ਕੀਏ ਬਹੁ ਯਤਨਾ ਸਰੀਰ ਕਟਾਏ ਹੋਮੇ ਕਰ।

ਜਿਸ ਜਨ ਕੋ ਪ੍ਰਭਦਰਸ਼ ਪਿਆਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ ਜਾਕਾ ਮਨ ਹੋਏ ਸਗਲ ਕਿਰੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਿਰਤਨ ਕੋ ਤਨ ਤੇ ਰੋਨਾ ਨਿਮਾਣੇ ਕੋ ਪ੍ਰਭ ਤੇ ਰੋਮਾਨ ਕਰਨ ਕਰਾ ਬਨਹਾਰ ਸਵਾਮੀ ਆਪਣੀ ਗਤ ਮਿਤ ਜਾਨੋ ਆਪੇ ਤੁਮਰੇ ਉਸਤ ਤੁਮ ਤੇ ਹੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ।

ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਜਿਣ ਤੂੰ ਸਾਸ ਵਾਰ ਸਿਗਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਦ ਬਿਰਦ ਪਿਆ ਉੱਪਰ ਸਾਖ ਸੈਣ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਜੈ ਪ੍ਰਸਾਦ ਧਾਰ ਉੱਪਰ ਸੁਖ ਵਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਭ ਰਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਐਸੇ ਦੁਖ ਮੂੜ ਅੰਦ ਵਿਆਪੈ ਆਦਿ ਅੰਤ ਜੋ ਰੱਖਣਹਾਰ ਜਾਂ ਕੀ ਸੇਵਾ ਨਾਮ ਨਿਤ ਪਾਵੈ।

0: ਮਾਨ ਕਛ ਬਹੁਰ ਸਾਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੇ
1: ਹੋਰ ਉਸ ਕਾ ਵਿਸ਼ਵਾਸ ਨ ਹੋਵੇ
0: ਜਿਸ ਕੀ ਬਸ ਤਿਸ ਆਗੇ ਰਾਖੇ
1: ਆਪਕੀ ਆਗਿਆ ਮਨ ਲੈ ਮਾਤੇ
0: ਉਸ ਤੇ ਚੌਗਣ ਕਰੇ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਅਨੰਤ ਪਾਤ ਮਾਇਆ ਕੇ ਹੇਤ ਬਿਰ ਕੀ ਛਾਇਆ ਸਿਉਂ ਰੰਗ ਲਾਵੇ
1: ਓ ਬਿਨ ਸੇ ਓ ਮਨ ਪਰਿਤਾਵੇ
0: ਜੋ ਦਿਸੇ ਸੋ ਚਾਲਣ

ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਰਾ ਜੋਬਨ ਤਨ ਮਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਧਰੋ ਮੋਹ ਅਭਿਮਾਨ ਅਸਥਿਰ ਭਗਤ ਸਾਧ।

ਅਸ਼ਟਪਦੀ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਜੈ ਪ੍ਰਸਾਦ ਸੁਗੰਧਨ ਧਨ ਲਾਵੇ ਜੈ ਪ੍ਰਸਾਦ ਵਸੇ ਸੁਖ ਮੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜੈ ਪ੍ਰਸਾਦ ਰੰਗ ਰਸ ਭੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ ਜੈ ਪ੍ਰਸਾਦ ਸੁਖ ਸੇ ਸੋਏ ਜੇ ਜੈ ਪ੍ਰਸਾਦ ਤੂੰ ਸਭ ਕੋ ਮਾਨੇ ਜੈ ਪ੍ਰਸਾਦ ਤਿਰੁ ਰਹਿਤਾ ਧਰਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ ਜੈ ਪ੍ਰਸਾਦ ਰੋਗ ਕੰਚਨ ਦੇਹੀ ਜੈ ਪ੍ਰਸਾਦ ਤੇਰਾ ਉੱਲਾ ਰਹਿਤ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਜੈ ਪ੍ਰਸਾਦ ਪਾਈ ਦੁਰਲਭ ਦੇ ਜੈ ਪ੍ਰਸਾਦ ਆ ਭੁੱਖਨ ਪਹਿਰੀ ਜੇ

ਤੇਰੀ ਪਤ ਰਹੇ ਜੈ ਪ੍ਰਸਾਦ ਸੁਣੇ ਕਰਨਨਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਹਸਤ ਕਰ ਚੱਲੇ ਜੈ ਪ੍ਰਸਾਦ ਪਰਮ ਗਤ ਪਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੂ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਜੈ ਪ੍ਰਸਾਦ ਤੂੰ ਪਾਵੇ ਸਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਆਪ ਜਪਾਏ ਜਪੇ ਸੋ ਨਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਸੁ ਪ੍ਰਸੰਨ ਬਸੇ ਮਨ ਸੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਜਿਤ ਜਿਤ ਲਾਭ

ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਬੂਜੇ ਪ੍ਰਭ ਨੇਰਾ, ਸਾਧ ਕੇ ਸੰਗ ਪਏ ਨਾਮ ਰਤਨ, ਸਾਧ ਕੇ ਮਹਿਮਾ ਵਰਨੇ ਕੌਣ ਪ੍ਰਾਨੀ, ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਆਵੇ ਬਸ ਪੰਚਾ।

ਸਾਧਕ ਸੰਗ ਨਾ ਕਬ ਹੂ ਧਾਵੇ, ਸਾਧ ਸੰਗ ਬਸਤੇ ਅਗੋ ਚਰ ਲਹੇ, ਸਾਧਕ ਸੰਗ ਬਸੇ ਥਾਨ ਉੱਚੈ, ਸਾਧਕ ਸੰਗ ਦ੍ਰਿੜੇ ਸਭ ਧਰਮ, ਸਾਧਕ ਸੰਗ ਪਾਏ ਨਾਮ ਨਿਧਾਨ, ਸਾਧਕ ਸੰਗ ਸਭ ਕੁਲ ਉਧਾਰੇ, ਸਾਧੂ ਕੈ ਸੰਗ ਸੋ ਤਨ ਪਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧੂ ਕੈ ਸੰਗ ਪਾਪ ਫਲਾਇਨ, ਸਾਧਕ ਸੰਗ ਸਰਬਥਾਨ ਗਮ, ਸਾਧਕ ਸੰਗ ਨਾਹੀ ਕਛ ਕਾਲ, ਸਾਧਕ ਸੰਗ ਕਲੂ ਖਤ ਹਰੇ, ਸਾਧਕ ਸੰਗ ਇਹਾ ਹਾਂ ਸੁਹੇਲਾ, ਜੋ ਇੱਛੇ ਸੋਈ ਫਲ ਪਾਵੇ, ਪਾਰ ਬ੍ਰਹਮ ਸਾਧ ਰਿਤ ਬਸੈ, ਸਾਧਕ ਸੰਗ ਸੁਣੋ ਹਰਨਾਉ, ਸਾਧਕ ਸੰਗ ਨ ਮਨ ਤੇ ਬਿਸਰੇ, ਸਾਧਕ ਸੰਗ ਲੱਗੇ ਪ੍ਰਭ ਮੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧਕ ਸੰਗ ਮਿਟੇ ਸਭ ਰੋਗ, ਸਾਧਕ ਮਹਿਮਾ ਭੇਦ ਨ ਜਾਣੇ, ਸਾਧਕ ਉਪਮਾ ਤੇ ਗੁਣ ਤੇ ਦੂਰ, ਸਾਧਕ ਸੋਭਾ ਕਾ ਨਾਹੀ ਅੰਤ।

0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਬੁੱਧ ਤਿਆਗਤ
0: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ
1: ਬ੍ਰਹਮ ਗਿਆਨੀ ਏਕ ਸੰਹਿਤਾ
0: ਬ੍ਰਹਮ ਗਿਆਨੀ ਕੇ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ
1: ਬ੍ਰਹਮ ਗਿਆਨੀ ਕਾ ਵਡ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ਼ ਵਡ ਭਾਗੀ ਪਾਈਏ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ
1: ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
1: ਬ੍ਰਹਮ ਗਿਆਨੀ ਕੋ ਸਲਾਹ ਦੇ
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ
1: ਬ੍ਰਹਮ ਗਿਆਨੀ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ

0: ਸਵਾਨ
1: ਜੋ ਜਾਣੇ ਮੈਂ ਜੋ ਬਨਵੰਤ ਆਪਸ ਕੋ ਕਰਮਵੰਤ ਕਹਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬ ਦਿਵਸਾਵੇ ਧਨਵੰਤਾ ਹੋਏ ਕਰ ਗੁਰਬਾਵੇ ਬਹੁ ਲਸ਼ਕਰ ਮਾਨ ਖੂਬ ਪ੍ਰਕਿਰਿਆ ਸਭ ਤੇ ਆਪ ਜਾਣੇ ਬਲਵੰਤ ਇਸੇ ਨਾ ਵਧੇ ਆਪ ਅਹੰਕਾਰੀ ਗੁਰ ਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਕੋਟ ਕਰਮ ਕਰੇ ਹੋ ਧਾਰੀ ਅਨਕ ਤਪੱਸਿਆ ਕਰੇ ਅਹੰਕਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਆਪਸ ਕੋ ਜੋ ਭਲਾ ਕਹਾਵੇ ਸਰਬ ਕਿਰੇਣ ਜਾਂ ਕਾ ਮਨ ਹੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਜਬ ਧਾਰੇ ਕੋ ਬੈਰੀ ਮੀਤ ਜਬ ਲਗ ਮੋਹ ਮੰਗਨ ਸੰਗ ਮਾਏ ਪ੍ਰਾਪ ਕਿਰਪਾ ਤੇ ਬੰਧਨ ਟੂਟੇ ਸਹਿਸ ਖੱਟੇ ਲੱਖ ਕੋਠ ਧਾਵੇ ਅਨਕ ਭੋਗ ਵਿਖਿਆ ਕੇ ਕਰੇ ਬਿਨਾ ਸੰਤੋਖ ਨਹੀਂ ਕੁਬਰਾਜੈ ਨਾਮ ਰੰਗ ਸਰਬ ਸੁਖ ਹੋ।

0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
1: ਆਪੇ ਆਪ ਆਪ ਪ੍ਰਭ ਸੋਏ,
0: ਜੋ ਕਿਛ ਕੀਨੋ ਸੋ ਆਪਣੇ ਰੰਗ,
1: ਸਭੇ ਦੂਰ ਸਭੂ ਕੇ ਸੰਗ,
0: ਦੂਜੇ ਦੇਖੇ ਕਰੇ ਵਿਵੇਕ,
1: ਆਪੇ ਏਕ ਆਪੇ ਅਨੇਕ,
0: ਮਰੇ ਨਾ ਬਿਨਸੇ ਆਵਿ ਨਾ ਜਾਏ,
1: ਨਾਨਕ ਸਦੀ ਰਹਿ ਸਮਾਏ,
0: ਆਪ ਉਪਦੇਸ਼ੇ ਸਮਝੇ ਆਪ,
1: ਆਪੇ ਰਚਿਆ ਸਭ ਕੇ ਸਾਥ,
0: ਆਪ ਕਿੰਨੋ ਆਪਣ ਵਿਸਥਾਰ, ਆਪ ਕਿੰਨੋ ਆਪਣ ਵਿਸਥਾਰ, ਸਭ ਕਛ ਉਸਕਾ ਹੋ ਕਰਨੇ ਹਾਰ, ਉਸਤੇ ਭਿੰਨ ਕਹੋ ਕਿਛ ਹੋਏ,
1: ਥਾਨ ਥਨ ਅੰਤਰ ਇਕ ਸੋਏ,
0: ਆਪਣੇ ਚਲਤ ਆਪ ਕਰਨੇ ਹਾਰ,
1: ਕੋਟਕ ਕਰੇ ਰੰਗ ਅਪਾਰ,
0: ਮਨ ਮੈਂ ਆਪ ਮਨ ਆਪਣੇ ਮਾਹੇ,
1: ਨਾਨਕ ਕੀਮਤ ਕਹਿ ਜਾਏ,
0: ਸਤ ਸਤ ਸਤ ਪ੍ਰਭ ਸਵਾਮੀ,
1: ਗੁਰ ਪ੍ਰਸਾਦ ਕਿੰਨੇ ਬਖਿਆਨੀ,
0: ਸੱਚ ਸੱਚ ਸੱਚ ਸਭ ਕੀਨਾ,
1: ਕੋਟ ਮਦੇ ਕਿੰਨੇ ਬਿਲੇ ਚੀਨਾ,
0: ਭਲਾ ਭਲਾ ਭਲਾ ਤੇਰਾ ਰੂਪ,
1: ਅਤ ਸੁੰਦਰ ਅਪਾਰ ਅਨੂਪ,
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
1: ਕਟ ਕਟ ਸੁਣੀ ਸਰਮਨ ਬਖਾਨੀ।

0: ਕਸ਼ਟ ਭਰੀ ਸੰਤ ਕੇ ਦੁਖਨ ਹਾਰ ਜਾ ਘਟੇ
1: ਸੰਤ ਕੇ ਦੁਖਨ ਜਮਤੇ ਨਹੀਂ ਛੁਟੇ
0: ਸੰਤ ਕੇ ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਨਰਕ ਮੇ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਦੇਹੀਨ
0: ਸੰਤ ਕੇ ਹੱਤੇ ਕੋ ਰਖੇ ਨਾ ਕੋਏ
1: ਸੰਤ ਕੇ ਦੁਖਨ ਥਾਨ ਪਰਸਤ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ
1: ਨਾਨਕ ਸੰਤਨ ਨਿੰਦਕ ਵੀ ਤਰੇ
0: ਸੰਤ ਕੇ ਦੁਖਨ ਤੇ ਮੁਖ ਭਵੇ
1: ਸੰਤਨ ਕੇ ਦੁਖਨ ਕਾਗ ਜਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ
1: ਸੰਤ ਕੇ ਦੁਖਨ ਤੇਰੇ ਜੋਨ ਕਰਮਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੋ ਚਲੇ
0: ਸੰਤ ਕੇ ਦੁਖਨ ਤੇ ਸਭ ਜਾਏ
1: ਸੰਤ ਕੇ ਦੁਖਨ ਨੀਚ ਨਿਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਤਤਾਈ
1: ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਹਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤਹੀਨ
1: ਸੰਤ ਕਾ ਨਿੰਦਕ ਦੁਖਿਆਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲਾਗੇ
1: ਸੰਤ ਕੇ ਦੁਖੀ ਕੋ ਸਭ ਤਿਆਗੇ
0: ਸੰਤ ਕਾ ਦੁਖੀ ਮਾਂ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੇ
1: ਸੰਤੀ ਦੁਖ ਨਾ ਸੁਖਤੇ ਤਰੇ
0: ਸੰਤ ਕੇ ਦੁਖੀ ਕੋ ਨਾ ਹੀ ਠਾਉ
1: ਨਾਨਕ ਸੰਤ ਪਾਵੇ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਆਦ ਬੀਜ ਤੇ ਟੁੱਟੇ
1: ਸੰਤ ਕਾ ਦੁਖੀ ਕਿਤੇ ਕਾਲ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ
1: ਆਪਨ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰਨਾ ਰੱਖਣ ਹਾਰ
1: ਨਾਨਕ ਸੰਤ ਪਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜੋ ਜਲ ਬਿਉਣ ਮਚਲੀ ਤੜਬੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਪਾਵਕ ਇੰਦਰ ਨਹੀਂ ਤਰਾਪੇ
0: ਸੰਤ ਕਾ ਦੁਖੀ ਛੁੱਟੇ ਅਕੇਲਾ
1: ਜੋ ਬਾਹਰ ਦਿਨ ਖੇਤ ਮੈਂ ਦੁਹਿਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਤੁਰ ਹੀ ਪਿਆ
1: ਨਾਨੇ ਜੋਤ ਪਾਵੇ ਸੋਈ ਥੀਆ
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
1: ਸੰਤ ਕਾ ਦੁਖੀ ਉਚਲੇ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਪਿਆ ਕੀਰਤਨਾ ਮੇਟੇ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੇ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਕਿਸੇ ਧਿਆਵੋ ਸਾਸ ਗਰਾਸ
0: ਸਭ ਕਛ ਵਰਤੇ ਤਿਸਕਾ ਕੀ

ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣ ਸਿੰਭ ਹਰ ਹਰ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਅਸ਼ਟਪਦੀ ਮਾਨੁਕ ਕੇ ਟੇਕ ਬਿਰਥੀ ਸਭ ਜਾਨ।

0: ਸੁਭਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣ ਕੀਆ ਕਛੂ ਨਾ
1: ਹੋਏ
0: ਇਸ ਬਿਨ ਨਾਹੀ ਤੇਰੇ ਕਿਚ ਕਾਮ ਰੂਪਵੰਤ ਹੋਏ ਨਾ ਹੀ ਮੂਹ ਹੈ ਧਨਵੰਤਾ ਹੋਏ ਕਿਆ ਕੋ ਗਰਵੈ।

0: ਦੇਵ ਪ੍ਰਕਾਸ਼ ਸ਼ਬਦ ਮਾਨੇ ਅਤਮ
1: ਜੋ ਪਖਾਨ ਨਾਭ ਚੜਤ ਰਹੇ
0: ਪ੍ਰਾਣੀ ਗੁਰ ਚਰਨ ਲਗਨ ਨਿਸਤਰੇ
1: ਜੋ ਅੰਧਕਾਰ ਦੀਪਕ ਪ੍ਰਕਾਸ਼
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜੋ ਮਾਵ ਧਿਆਨ ਮਹਿ ਮਾਰਗ ਪਾਵੇ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
1: ਤਿਨ ਸੰਤਨ ਕੀ ਪਾਛੋ ਧੂਰ
0: ਮਨ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਰਲਾਈਏ
0: ਪੂਰਬ ਲਿਖੇ ਨਾ ਲਿਖਿਆ ਪਾਈਏ
1: ਦੁਖ ਸੁਖ ਪ੍ਰਭ ਦੇ ਬਨਹਾਰ
0: ਅਵਰ ਤਿਆਗ ਤੂੰ ਤਿਸੇ ਚਿਤਾਰ
1: ਜੋ ਕਛ ਕਰੇ ਸੋਏ ਸੁਖ ਮਾਨ
0: ਭੁਲਾ ਕਾਹੇ ਫਿਰੇ ਅਨਜਾਨ
1: ਕੌਣ ਵਸਤੇ ਆਈ ਤੇਰੇ ਸੰਗ
0: ਲਪਟੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਾਸੇ ਤੀ ਕਰ ਜਾਏ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਜ ਅਭਿਮਾਨ ਦੇ ਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਲ ਖੇਪ ਸੰਤੇ ਸੰਚਾਲ
0: ਅਵਰ ਤਿਆਗ ਦਿਖਿਆ ਜੰਜਾਲ
1: ਧਨ ਧਨ ਕਹੇ ਸਭ ਕੋਏ
0: ਮੁਖ ਉਜਲ ਹੈ ਦਰਗੇ ਸੋਏ
1: ਇਹੋ ਵਪਾਰ ਵਰਲਾ ਵਪਾਰੇ
0: ਨਾਨਕ ਤਨ ਕੇ ਸਤ ਬਜਾਰੇ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੇ ਧੂਰ ਕਰੋ ਇਸ਼ਨਾਨ
0: ਸਾਧ ਉੱਪਰ ਜਾਈਏ ਕੁਰਬਾਨ
1: ਸਾਧ ਸੇਵਾ ਵਡ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਬਗਨ ਤੇ ਸਾਧੂ ਰੱਖੇ
0: ਹਰ ਗੁਣ ਗਾਏ ਅੰਮ੍ਰਿਤ ਰਸ ਚੱਖੇ
1: ਕੋਟ ਕਹੀ ਸੰਤੇ ਦਰਿਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀਵਾ ਲਣਹਾਰ
0: ਭੁੱਖੇ ਕੋ ਦੇਵ ਤੇ ਆਧਾਰ
1: ਸਰਮ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ
0: ਪੂਰਬ ਲਿਖੇ ਕਾ ਲੈਣਾ ਪਾਏ
1: ਸਭ ਕੋਈ ਤਿਸ ਕਾ ਹੋ ਕਰਨੇ ਜੋਗ
0: ਜਿਸਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉੱਚ ਨਿਰਮਲ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜੈ ਨਿਰਮਲ ਥੀਆ
1: ਜਾ ਕੇ ਮਨ ਗੁਰ ਕੀ ਪ੍ਰਤੀਤ
0: ਤੇ ਜਨ ਆਵੇ ਹਰ ਪ੍ਰਤੀਤ
1: ਭਗਤ ਭਗਤ ਸੁਣੀਏ ਤਿਹੁ ਲੋਏ
0: ਜਾ ਕੇ ਹਿਰਦੇ ਕੋ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ
0: ਸੱਚ ਦੇ ਸੱਚ ਨੂੰ ਕਹਿਤ
1: ਸੱਚੇ ਦ੍ਰਿਸ਼ ਸੱਚ ਆਇਆ ਕਾਰ
0: ਸੱਚ ਉੱਤੇ

0: ਸਚਪਦੀ ਚਰਨ ਸਤ ਸਤ ਪਰਸਨਹਾਰ ਦਰਸ਼ਨ ਸਤ ਸਤ ਵੇਖਨਹਾਰ
1: ਨਾਮ ਸਤ ਧਿਆਵਨਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਭਗਤਾ
1: ਸੁਰਤ ਸਤ ਸਤ ਜਾ ਸੁਨਤਾ
0: ਪੂਜਨਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਨਕ ਰਾਮ ਤਿਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪਵਾਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਵਸਾਨਾ
1: ਜਿਸ ਤੇ ਉਪਜਿਆ ਤਿਸ ਮੈਂ ਸਮਾਨਾ
0: ਵਸਤ ਮਾਏ ਰੇ ਵਸਤ ਗਡਾਈ
1: ਤਾਕੋ ਪ੍ਰੇਰਣਾ ਕਹਿ ਨਾ ਜਾਈ
0: ਬੂਜੇ ਬੂਜਨ ਹਾਰ ਵਿਵੇਕ
1: ਨਰਾਇਣ ਮੇਨਾ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੇ ਸੰਗ
1: ਪ੍ਰਭ ਕਾ ਸੇਵਕ ਨਾਮ ਕੇ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰੱਖੇ ਨਿਰੰਕਾਰ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੇ
1: ਨਾਨਕ ਸੋ ਸੇਵਕ ਸਾਧ ਸਾਧ ਸਮਾਰੇ
0: ਆਪਣੇ ਜਨ ਕਾ ਪਰਦਾ ਢਾਕੇ
1: ਆਪਣੇ ਸੇਵਕ ਕੀ ਸਰ ਪਰ ਰੱਖੇ
0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰੱਖੇ
1: ਤਾਕੀ ਗਤਮਿਤ ਕੋਈ ਨ ਲਖੇ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ
1: ਪ੍ਰਭ ਕੇ ਸੇਵਕ ਉੱਤੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦੇ ਦਿਸ ਪਟਾਇਆ
0: ਨੇਕੀ ਕੀਰੀ ਮਹਿ ਕਲ ਰੱਖੇ
1: ਵਸਨ ਕਰੇ ਲਸਕਰ ਕੋ ਰੱਖੇ
0: ਇਸਕਾ ਸਾਸਨਾ ਕਾਢ ਤੇ ਆਪ
1: ਮਾਨਸ
0: ਜਤਨ ਕਰ ਤਬੋ ਭਾਤ ਮਾਰੇ ਨ ਰੱਖੇ ਅਵਰ ਨਾ ਕੋਏ
1: ਸਰਬ ਦੀਆਂ ਕਾ ਰੱਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਨੀ
1: ਜਪ ਨਾਨਕ ਪ੍ਰਭ ਲਖ ਵਡਾਰੀ
0: ਬਾਰੰਬਾਰ ਬਾਰ ਪ੍ਰਭ ਜਪੀਏ ਨਾਮ ਤੰਜਨ ਗੁਰਮੁਖ ਪਾਇਆ ਨਾਮ ਤਨ ਨਾਮ ਮੋਰੂ ਪ੍ਰੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਉਠਤ ਬੈਠਤ ਸੋ ਵਤਨਾਮ ਬੋਲੋ ਜਸ ਜੇ ਬਾਦਨ ਰਾਤ ਕਰੇ ਭਗਤ ਆਤਮ ਕੇ ਚਾਏ ਜੋ ਆਹੋ ਵਤ ਸੋ ਜਾਣੇ ਜਿਸਕੀ ਮਹਿਮਾ ਕੌਣ ਬਖਾਨੋ ਆਠ ਪੈਰ ਪ੍ਰਭ ਸੇ ਹਜੂਰੇ ਮਨ ਮੇਰੇ ਤਿਨ ਕੀ ਓਟਲੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਜਿਸਕੀ ਸ਼ਰਨ ਸਰਬ ਸੁਖ ਪਾਵੇ ਅਵਰ ਸਿਆਣ ਅਪਸਗਲੀ ਛਾਟ ਪਾਵਨ ਜਾਨ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਕੀ ਕਰੇ ਪ੍ਰਤਪਾਲ
1: ਸੇਵਕ ਗੁਰ ਸਦਾ ਦਿਆਲ
0: ਸਿੱਕੇ ਗੁਰਦੁਰ ਮਤ ਮਲ ਹਿਰੇ
1: ਗੁਰ ਬਚਨ ਹਰ ਨਾਮ ਉਚਰੇ
0: ਸਤਿਗੁਰ ਸਿੱਕੇ ਬੰਧਨ ਕਾਟੇ
1: ਗੁਰ ਕਾ ਸਿੱਖ ਵਿਕਾਰ ਤੇ ਹਟੇ
0: ਸਤਿਗੁਰ ਸਿੱਕੋ ਨਾਮ ਧੰਨ ਦੇ
1: ਗੁਰ ਕਾ ਸਿੱਖ ਬੜ ਭਾਗੀ ਹੈ
0: ਸਤਿਗੁਰ ਸਿੱਕਾ ਹਲਤ ਪਲਤ ਸਵਾਰੇ
1: ਨਾਨਕ ਸਤਿਗੁਰ ਸਿੱਕੋ ਜੀ ਨਾਲ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਵਾਪਸ ਕੋ ਕਰ ਕਛ ਨਾ ਜਨਾਵੇ
1: ਹਰਿ ਨਾਮ ਹਿਰਦੇ ਸਦ ਧਿਆਵੇ
0: ਮਨ ਵੇਚੈ ਸਤਿਗੁਰ ਕੇ ਪਾਸ
1: ਸੇਵਕ ਕੇ ਕਾਰਜ ਰਾਜ
0: ਸੇਵਾ ਕਰਤ ਹੋਏ ਨਹਿ ਕਾਮੀ
1: ਜਿਸ ਕੋ ਹੋਤ ਪ੍ਰਭ ਸੁਆਮੀ
0: ਆਪਣੀ ਕਿਰਪਾ ਜੇ ਸਾਫ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਨ ਲੇ
0: ਬੀਸ ਵਿਸਵੇ ਗੁਰ ਕਾ ਮਨ ਮਾਨੇ
1: ਸੋ ਸੇਵਕ ਪਰਮੇਸ਼ਰ ਕੀ ਗਜਾਨੇ
0: ਸੋ ਸਤਿਗੁਰ ਜਿਸ ਹਿਰਦੇ ਹਰ ਨਾਉ
1: ਅਨਕ ਬਾਰ ਗੁਰ ਕੋ ਬਲ ਜਾਉ
0: ਸਰਵ ਨਿਧਾਨ ਜੀ ਕਾ ਦਾਤਾ
1: ਆਠ ਪੈ ਪਾਰ ਬ੍ਰਹਮ ਨਿਰਗਤਾ
0: ਬ੍ਰਹਮੇ ਜਨ ਜਨ ਮੈਂ ਪਾਰ ਬ੍ਰਹਮ
1: ਏਕ ਹੈ ਆਪ ਹੀ ਕਿਛ ਪਰਮ
0: ਸਹਿਜ ਸਿਆਣ ਭੁਲਿਆ ਨਾ ਜਾਈਏ
1: ਨਾਨਕ ਐਸਾ ਗੁਰ ਬੜਭਾਗੀ ਪਾਈਏ
0: ਸਫਲ ਦਰਸ਼ਨ ਪੇਖਤ ਪੁਨੀਤ
1: ਸਤਿ ਚੰਗਾ ਨਿਰਮਲੀਤ
0: ਭੇਟਤ ਸੰਗ ਰਾਮ ਗੁਣ ਰਵੈ
1: ਪਾਰ ਡੰਗੀ ਗਵੈ ਗਵੈ
0: ਸੁਣ ਕਰ ਬਚਨ ਕਰਨੇ ਅਗਾਨੇ
1: ਮਨ ਸੰਤੋਖ ਆਤਮ ਪਤਿਆਨੇ
0: ਪੂਰਾ ਗੁਰ ਰਖਿਓ ਜਾਂ ਕਾ ਮੰਤਰ
1: ਅੰਮ੍ਰਿਤ ਜਿਸ ਵੇਖੇ ਹੋ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਪਾਵੇ ਤਿਸ ਲੈ ਲਲਾਏ
0: ਜੇ ਵਾਏ ਕਿਉ ਸਤ ਅਨੇਕ
1: ਸਤਿਗੁਰ ਕੁਲ ਬਵੇਕ
0: ਕਾਹੂ ਬੋਲ ਨਾ ਪਹੁੰਚਤ ਪ੍ਰਾਨੀ
1: ਅਗਮ ਗੋਚਨ ਪ੍ਰਭ ਨਿਰਵਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਂਕੀ ਕੀਮਤ ਕਿਨੇ ਨਾ ਪਾਈ
0: ਅਨਕ ਭਗਤ ਬੰਨਤ ਕਰੇ
1: ਚਨ ਕਮਲ ਹਿਰਦੇ ਸਿਮਰੇ
0: ਸਾਧ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ
0: ਇਹੋ ਹਰ ਰਸ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਸੋ ਅਮਰ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾ ਕੇ ਮਨ ਪਰ ਤੇ ਗੁਦਾਸ
0: ਆਠ ਪੈਰ ਖਰ ਕਾ ਨਾਮ ਲੇ
1: ਸੱਚ ਉਪਦੇਸ਼ ਸੇਵਕ ਕੋ ਦੇ
0: ਓ ਮਾਇਆ ਕੇ ਸੰਗ ਨਾ ਲੇਪ
1: ਮਨ ਵੇ ਰੱਖੇ ਹਰ
0: ਅੰਧਕਾਰ ਦੀਪਕ ਪ੍ਰਗਾਸੇ
2: ਤਪਤ
0: ਮਾਏ ਠਾਂਡ ਵਰਤਾਈ
2: ਅੰਧ ਪਿਆ ਜਲ
0: ਜਨਮ ਮਰਨ ਕੇ ਮਿਟੇ ਅੰਦੇਸੇ, ਭਾਉ ਚੁੱਕਾ ਨਿਰਭਉ ਹੋਏ ਬਸੇ, ਇਸਕਾ ਸਾਧਨ ਕਿਰਪਾ ਧਾਰੀ, ਹਿਤ ਪਾਈ ਚੁੱਕੇ ਭ੍ਰਮ ਗਵਣ, ਨਿਰਗੁਣ ਆਪ ਸਰਗੁਣ ਪੀ ਓਹੀ, ਆਪਣੇ ਚਰਿਤ ਪ੍ਰਭਾਵ
1: ਬਣਾਏ,
0: ਹਾਰ ਬਿਨ ਦੂਜਾ ਨਾਹੀ
1: ਕੋਏ,
0: ਓਤ ਪੋਤ ਰਵਿਆ ਰੂਪ ਰੰਗ।

0: ਤੇ ਠੰਡਾ ਹਰਨਾਮ
1: ਸਿਮ ਸਿਮ ਸਦਾ ਸੁਖ ਪਾਉ
0: ਭਉ ਬਿਨਸੇ ਪੂਰਨ ਹੋਇ ਆਸ
1: ਭਗਤ ਪਾਇ ਆਤਮ ਪ੍ਰਗਾਸ
0: ਕਰ ਜਾਏ ਬਸੇ ਬਨਾਸੀ
1: ਕੋ ਨਾਨਕ ਕਾਟੀ ਜੰਬਾਸੀ
0: ਤਤ ਵਿਚਾਰ ਕਹੇ ਜਨ ਸਾਚਾ
1: ਜਨ ਮਰਨ ਚੋਕਾ ਚੋਕਾ ਚਾ
0: ਆਵਾਗਮਨ ਮਿਟੇ ਪ੍ਰਭ ਸੇਵ
1: ਆਪ ਤੇ ਆਪ ਸੰ ਗੁਰਦੇਵ
0: ਰਤਨ ਜਨਮ ਕਾ ਹੋਇ ਉਧਾਰ
1: ਹਰ ਹਰ ਸਿਮਰ ਪ੍ਰਾਣੀ ਆਧਾਰ
0: ਅੰਤ ਉਪਾਵ ਨਾ ਛੂਟਣ ਹਾਰੇ
1: ਸਿਮਰ ਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਭਜਨ ਨਾਨਕ ਵਲ
0: ਰਾਜ ਰੰਗ ਮਾਇਆ ਵਿਸਥਾਰ ਆਸ ਹਸਤੀ ਰਾਥ ਅਸਵਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਗੁਰ ਕੀ ਮਤ ਧੁਲੇ ਆਨੇ।

0: ਨਾਮ ਜਪਾਉ।
1: ਸੁਣ ਕਹਿ ਰਹਿਤ ਗਤ ਪਾਉ।
0: ਸਾਰ ਭੂਤ ਸਤ ਹਰ ਕੋ ਨਾਉ।
1: ਸਹਿ ਸੁਭਾਇ ਨਾਨਕ ਗੁਣ ਗਾਉ।
0: ਗੁਣ ਗਾਵਤ ਤ੍ਰਿ ਉਤਰ ਸਮੈਰ।
1: ਬਿਨ ਸਜਾਇ ਹੋਮੈ ਬਿਪੈਰ।
0: ਹੋਏ ਚਿੰਤ ਪਸੇ ਸੁਖ ਨਾਲ।
1: ਸਾਸ ਗ੍ਰਾਸਾ ਨਾਮ ਸਮਾਲ।
0: ਛਾੜ ਸਿਆਣਪ ਸਗਲੀ ਮਨਾ।
1: ਸਾਧ ਸੰਗ ਪਾਵੈ ਸਹਿ ਤਨਾ।
0: ਹਰ ਪੂੰਜੀ ਸੰਚ ਕਰੋ ਵਿਵਹਾਰ। ਸਰਨ ਨਿਰੰਤਰ ਏਕੋ ਦੇਖ। ਏਕੋ ਜਪ ਏਕੋ ਸਾਲਾ ਹੈ। ਏਕਸ ਕੇ ਗੁਣ ਗਾਉ ਅਨੰਤ। ਏਕੋ ਏਕ ਏਕ ਹਰਿ ਆਪ। ਅਨਕ ਵਿਸਥਾਰ ਏਕ ਤੇ ਭਏ। ਮਨ ਤਨ ਅੰਤਰ ਏਕ ਪ੍ਰਭਰਾਤਾ। ਗੁਰ ਪ੍ਰਸਾਦ ਨਾਨਕ ਜਾਤਾ। ਸ਼ਲੋਕ ਫਿਰ।

0: ਜਾਚਕ ਜਨ ਜਾਚੇ ਪ੍ਰਵਦਾਨ ਸਾਧ ਜਨਾਕੀ ਵਾਂਗੋ ਧੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਏਕ ਟੇਕੋ ਆਧਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ
1: ਹੋਏ
0: ਜਿਨ ਚਾਖਿਆ ਸੇ ਜਨ
1: ਤ੍ਰਿਪਤਾਨੇ
0: ਸੁਪਰ ਭਰੇ ਪ੍ਰੇਮ ਰਸ ਰੰਗ ਹਰੇ ਸ਼ਰਨਿਆਨ ਸਭ ਤਿਆਗ ਭਾਗੀ ਜਪਿਆ ਪ੍ਰਭ
1: ਸੋਏ
0: ਸੇਵਕੀ ਮਨਸਾ ਪੂਰੀ ਭਈ ਜਾਨਕੋ ਪ੍ਰਭ ਹੋਇਓ ਦਿਆਲ ਬੰਧਨ ਕਾਟ ਮੁਕਤ ਜਨ ਭਇਆ ਇਚ ਪੁੰਨੀ ਸਰਦਾ ਸਭ ਪੂਰੀ ਜਿਸਕਾ ਸਾਥ ਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉ ਵਿਸਰੇ ਜੇ ਕਾਲ ਨਾ ਪਾਨੇ
1: ਸੋ ਕਿਉ ਵਿਸਰੇ ਜੇ ਕੀ ਆ ਜਾਣੇ
0: ਸੋ ਕਿਉ ਵਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉ ਵਿਸਰੇ ਜੇ ਜੀਵਨ ਜੀਆ
0: ਸੋ ਕਿਉ ਵਿਸਰੇ ਜੇ ਅਗਨ ਮੈਂ ਰਾਖੇ
1: ਗੁਰ ਪ੍ਰਸਾਦ ਕੋ ਬਿਲਾ ਲਾਕੇ
0: ਸੋ ਕਿਉ ਵਿਸਰੇ ਜੇ ਵਿਖਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਢੇ
0: ਗੁਰ ਪੂਰੇ ਤਤ ਹੈ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਪਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਾ ਨਾਮ ਜਪਾਓ
0: ਭਗਤ ਭਾਏ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋਸੀ ਠਾਰ
0: ਸਰਬ ਕਲਿਆਣ ਸੁਖ ਨਿਤ ਨਾਮ
1: ਪੂਰਾ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਮਤਾਸ
0: ਜੀ ਪ੍ਰੀਤ ਪ੍ਰੇਮ ਰਾਸ ਚਾਓ
1: ਮਨ ਤਨ ਅੰਤਰੇ ਸੁਆਓ
0: ਨੇਤਰੋ ਪੇਖ ਤਸ ਸੁਖ ਹੋਏ
1: ਮਨ ਵਿਸੇ ਸਾਥ ਚਰਨ ਤੋਏ
0: ਭਗਤ ਜਨਾ ਕੇ ਮਨ ਤਨ ਰੰਗ
1: ਬਿਲਾ ਕਉ ਪਾਵੇ ਸੰਗ
0: ਏਕ ਵਸਤ ਦੇ ਕਰਮ ਆ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਂ ਕੀ ਉਪਮਾ ਕਹੀ ਨਾ ਜਾਏ
1: ਨਾਨਕ ਰਿਹਾ ਸਭ ਸਮਾਏ
0: ਪ੍ਰਭ ਬਖਸ਼ੰਦ ਦੀਨ ਦਿਆਲ ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਕਰਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਨ ਆਧਾਰ
0: ਜੋ ਜੋ ਜਪੇ ਸੋ ਹੋਏ ਪੁਨੀਤ ਆਵ ਨਿਰਗੁਣੀ ਆਰ ਨੀਚ ਅਜਾਨ ਸਰਬ ਬੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਏ
0: ਉਹ ਭੋਜਨ ਕਾ ਪ੍ਰਸੰਗੀਤ ਭਲੀ ਸੁਕਰਣੀ ਸੋ ਬਾਦਨਵੰਤ ਸਾਧ ਸੰਗ ਪ੍ਰਭ ਜੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸ਼ਲੋਕ।

0: ਅਸ਼ਟ ਪਦੀ ਆਪ ਕਥੇ ਆਪ ਸੁਨੇ ਹਾਰ ਜਾਤ ਸਪਾਵਿਤਾ ਸ੍ਰਿਸ਼ਟ ਉਪਾਏ
1: ਆਪਣੇ ਪਾਣੀ ਲੈ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ
1: ਆਪਨ ਸੂਜਾ ਜਗਤ ਪਰੋਏ
0: ਜਾ ਕੋ ਪ੍ਰਭ ਜੀਵਾ ਪੁਜਾਏ
1: ਸਤ ਨਾਮ ਸੋਈ ਜਨ ਪਾਏ
0: ਸੂਸਮ ਦਰਸੀ ਤਤ ਕਾ ਬੇਤਾ ਜੀ ਜੰਤਰ ਸਭ ਤਾ ਕੇ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਈ ਨਾ ਮਾਰੇ
1: ਸੋ ਮੁਆ ਜਿਸ ਮਨੋ ਵਿਸਾਰੇ
0: ਤਿਸਤਾ ਜਵਰ ਕਹਾਂ ਕੋ ਜਾਏ
1: ਏਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੇ ਸਭ ਹਾਥ
1: ਅੰਤਰ ਬਾਲ ਜਨ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹੇ ਦਿਆਲ
1: ਸਭ ਉਪਰ ਹੋਵੇ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
1: ਅੰਤਰ ਜਾਮੀ ਰਿਓ ਵਿਆਪ
0: ਤਤ ਪਾਲੇ ਜੀਅਨ ਵੋ ਭਾਤ
1: ਜੋ ਜੋ ਰਚਿਆ ਸੋ ਤਿਸੇ ਧਿਆਤ
0: ਜਿਸ ਭਾਵੇ ਤਿਸ ਲਏ ਮਿਲਾਏ
1: ਭਗਤ ਕਹੇ ਹਰ ਕੈ ਗੁਣ ਗਾਏ
0: ਮਾਨ ਅੰਤਰ ਵਿਸ਼ਵਾਸ ਕਰ ਮਾਨਿਆ ਜਨ ਲਾਗਾ ਹਰ ਇੱਕ ਨਾਏ
1: ਜਿਸਕੀ ਆਸ ਨ ਫਿਰਤੀ ਜਾਏ
0: ਸੇਵਕ ਕੋ ਸੇਵਾ ਬਣ ਆਈ
1: ਹੁਕਮ ਬੋਧ ਪਰਮ ਪਦ ਪਾਏ
0: ਇਸ ਤੇ ਉੱਪਰ ਨਹੀਂ ਵਿਚਾਰ
1: ਜਾ ਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ
1: ਅੰਧਨ ਪੂਜੈ ਗੁਰ ਕੇ ਪੈਰ
0: ਲੋਕ ਸੁਖੇ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾ ਸੰਗ ਮਿਲ ਕਰੋ ਆਨੰਦ
1: ਗੁਣ ਗਾਓ ਪਰਮ ਆਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਦਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਨ ਤਨ ਕਾ ਇਹ
0: ਆਠ ਪੈਰ ਪ੍ਰਭੇ ਖੂਨੇ ਰਾਮ
1: ਮਿਟਿਆ ਗਿਆਨ ਬਿਨ ਸੇ ਅੰਧੇਰਾ
0: ਸੁਣ ਪਦੇ ਸਿਰ ਦੇ ਵਸਾਵੋ
1: ਮਨ ਇਛੇ ਨਾਨਕ ਬਲ ਪਾਓ
0: ਹਾਲਤ ਪਾਲਤ ਦੇਲੇ ਉਸਵਾਰ
1: ਰਾਮ ਨਾਮ ਅੰਤਰ ਉਦਾਰ
0: ਪੂਰੇ ਗੁਰ ਕੀ ਪੂਰੀ ਦੇਖਿਆ
1: ਜਿਸ ਮਨ ਬਸੇ ਸਾਥ ਪਰਖਿਆ
0: ਮੰਤਰ ਨਾਮ ਜਪੋ ਰਿਵ ਲਾਏ
1: ਦੁਖ ਦਰਦ ਮਨ ਤੇ ਭੁਲ ਜਾਏ
0: ਸੱਚ ਵਪਾਰ ਕਰੋ ਵਪਾਰੀ
1: ਦਰਗਹਿ ਨਿਭੇ ਖੇਪ ਤੁਮਾਰੀ
0: ਏਕਾ ਟੇਕ ਰਖੋ ਮਨ ਮਾਹੇ
1: ਨਾਨਕ ਬੋਲ ਨਾ ਆਵੇ ਜਾਏ
0: ਇਸ ਤੇ ਦੂਰ ਕਹਾਂ ਗੋ ਜਾਏ
1: ਉਬਰੇ ਰਾਖਣ ਹਾਰ ਤਿਆਏ
0: ਨਿਰਭਉ ਜਪੇ ਸਗਲ ਭਉ ਮਿਟੇ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵੇ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਤੇ ਜਨ ਕੋ ਕੋਈ ਨਾ ਪਹੁੰਚਨ ਹਾਰ
0: ਸਿਰ ਉਪਰ ਠਾਡਾ ਗੁਰਸੂਰਾ
1: ਨਾਨਕ ਤਾਂ ਕੇ ਕਾਰਜ ਪੂਰਾ
0: ਮਾਤਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
1: ਦਰਸ਼ਨ ਪੇਖ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪ੍ਰਵਾਨ
1: ਅੰਤਰ ਜਾਮੀ ਪੁਰ ਪ੍ਰਧਾਨ
0: ਜਿਸ ਮਨ ਬਸੇ ਸੋਹਤ ਨਿਰਾਲ
1: ਤਾਂ ਕੇ ਨਿਕਟ ਨਾਵਤ ਕਾ

0: ਅੰਤਰਗਤ ਜੇ ਸਾਹਿਬ ਜਣਾਏ
1: ਨਾਨਕ ਤੇਜਾ ਨਾ ਬੁਝਾਏ
0: ਸਰਬ ਪੂਤਿਆ ਵਰਤਾਰਾ
1: ਸ਼ਰਮ ਨੈਣਾ ਪੇਖ ਨਿਆਰਾ
0: ਸਗਲ ਸਮਗਰੀ ਜਾ ਕਾਤਨਾ
1: ਆਪਨ ਜਸ ਆਪ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਕਿੱਥੇ ਗਿਆ ਗਿਆਨੀ ਤੁਹਾਡਾ? ਹੈਡ ਗ੍ਰੰਥੀ ਕਿੱਥੇ ਗਿਆ? ਕੀ ਤੇ ਮੈਂ ਕਿਹਾ ਸੀ ਤੁਹਾਡੇ ਮੈਂ ਦੇਣੇ ਨੇ। ਬਸ ਚੇਤਾ ਭੁੱਲ ਜਾਣਾ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਧ ਸੰਗਤ ਜੀ, ਜਿੱਦਾਂ ਕਿ ਆਪ ਜਾਣਦੇ ਸੇਖ ਪਰਿਵਾਰ ਵੱਲੋਂ ਸਤਿਗੁਰ ਬਖਸ਼ੀਆਂ ਦਾ ਤਾਂ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਗੱਲਾਂ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰੂ ਚਰਨ ਪਰਸੇ ਗਏ ਹਨ, ਆਪ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਸਰਣ ਕੀਤਾ। ਆਓ ਹੁਣ ਰਲ ਕੇ ਅਨੰਦ ਸਾਹਿਬ ਬਾਣੀ ਦਾ ਜਾਪ ਕਰੀਏ ਜੀ। ਉਪਰੰਤ ਅਰਦਾਸ ਕਰਨ ਸਤਿਗੁਰ ਕਿਰਪਾ ਕਰਨ ਇਸ ਪਰਿਵਾਰ ਦੇ ਸਿਰ 'ਤੇ ਸਦਾ ਆਪਣਾ ਮੇਰਾ ਆਪਣੇ ਹੱਥ ਰੱਖੀ ਰੱਖਣ, ਦਰੋਂ ਕਰੋਂ ਗੁਰਸਿੱਖੀ ਜੀ ਨੂੰ ਤੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨੀ ਅਰਦਾਸ ਸਾਹਿਬ ਜੀ ਨੂੰ ਕਰਕੇ ਜਾਣੀ ਹੈ ਜੀ। ਆਓ ਰਲ ਕੇ ਆਪਾਂ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਪਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ, ਕੋਇ ਨ ਜਾਣ ਤੁਮਰਾ ਅੰਤ ਉਚੇਤੇ, ਸਗਲ ਸਮਗਰੀ ਤੁਮਰਾ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਾਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਤੁਮਾਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਨ ਦਿਆ ਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਅਤੇ ਚੜੇ ਆ ਰਿਹਾ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਪਾਣੀ ਨੂੰ ਮਿੱਠਾ ਕਰਕੇ ਬੰਨਿਆ, ਤਨਾ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਣ ਕਾ ਸਦਕਾ ਸਰਬ ਸੁੱਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਮੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪਾਵਣ ਪਿੱਤਰ ਚਰਣਾ ਚ ਅਰਦਾਸ ਬੇਨਤੀ ਜੋਦਲੀ ਕੀਤੀ ਜਾਂਦੀ ਹੈ, ਆਪ ਜੀ ਦੇ ਦਰ ਘਰ ਦੇ ਸੇਵਾਦਾਰ ਬੀਬੀ ਸਿੰਮੀ ਜੀ ਵੱਲੋਂ ਸ਼ੁਕਰਾਨੇ ਦੀ ਅਰਦਾਸ ਗਰੀਬ ਨਵਾਜ ਪਾਤਸ਼ਾਹ ਕੀਤੀ ਜਾ ਰਹੀ ਹੈ। ਪਾਤਸ਼ਾਹ ਸੇਵਕਾਂ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਮਨ ਦੀਆਂ ਆਸਾਂ ਬੇਨਤੀਆਂ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਰਤਾਰਥ ਕਰਨ, ਸੇਵਕਾਂ ਵੱਲੋਂ ਸੁਖਮਣੀ ਸਾਹਿਬ ਦੀ ਪਿੱਤਰ ਗੁਰਬਾਣੀ ਦਾ ਜਾਪ ਕਰਵਾਇਆ ਗਿਆ, ਗੁਰੂ ਕੇ ਰਾਗੀ ਸਿੰਘ ਸਾਹਿਬਾਨਾਂ ਵੱਲੋਂ ਕੀਰਤਨ ਕੀਤਾ ਗਿਆ, ਬਾਣੀ ਪੜ੍ਹੀ ਗਈ ਹੈ, ਸਤਿਗੁਰੂ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਗਾਂ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ, ਸੇਵਕਾਂ ਵੱਲੋਂ ਆਪ ਜੀ ਨੂੰ ਸੋਹਣਾ ਜਿਹਾ ਪਛਾਕਾ ਪਹਿਨਾਇਆ ਗਿਆ, ਆਪ ਜੀ ਨੇ ਅੰਗੀਕਾਰ ਕਰਨਾ, ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਟੱਕਣੇ, ਗੁਰੂ ਕੀ ਸੰਗਤ ਵਾਸਤੇ ਚਾਹ ਪਕੌੜਿਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਹੈ। ਸੱਚੇ ਪਾਤਸ਼ਾਹ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸਿੰਮੀ ਜੀ ਵੱਲੋਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ, ਸੇਵਾਵਾਂ ਪੱਧਰ 'ਤੇ ਪ੍ਰਵਾਨ ਕਰਨੀਆਂ, ਗਰੀਬ ਨੂੰ ਆਸ ਪਾਤਸ਼ਾਹ ਮਨ ਦੀਆਂ ਆਸਾਂ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਦੇ ਸੱਦੇ ਉੱਤੇ ਬੇਅੰਤ ਸੰਗਤ ਹਾਜ਼ਰੀ ਭਰਨ ਦੇ ਲਈ ਆਈ ਹੈ, ਕਦਮ ਲੇਖੇ 'ਚ ਲਾਉਣੇ, ਸੇਵਾਵਾਂ ਪਟਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਕੇ ਗਰੀਬ ਨਵਾਜ ਪਾਤਸ਼ਾਹ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਰਤਾਰਥ ਕਰਨਾ, ਗਰੀਬ ਨਵਾਜ ਸੱਚੇ ਪਾਤਸ਼ਾਹ ਸਰਦਾਰ ਗੁਰਪ੍ਰੀਤ ਕੌਰ ਅਤੇ ਭਜਨ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਹੈ, ਪਾਤਸ਼ਾਹ ਸੇਵਕਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ, ਮਨ ਦੇ ਮਨੋਰਥ ਪੂਰੇ ਕਰਨੇ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਗਰੀਬ ਨੂੰ ਅੱਜ ਪਾਤਸ਼ਾਹ ਕਰਤਾਰਥ ਕਰਨਾ, ਆਪ ਜੀ ਦੀ ਪਿੱਤਰ ਹਜ਼ੂਰੀ 'ਚ ਕੜਾਹ ਪ੍ਰਸ਼ਾਦ ਦੀ ਦੇਗ ਆਦਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਕਿਰਪਾ ਕਰੋ, ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ, ਮੁੱਖ ਵਾਕ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ, ਜੋ ਜੀ ਆਪ ਦੇ ਦਾਰਾ ਵਿੱਚ ਰਾਜੀ ਹੋ ਕੇ ਜਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰ ਜੀਅਰ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰ ਦਿਆ ਵੈਰਾਸ ਨਾਨਕ ਨਾਮ ਧਿਆਈਐ ਕਾਰ ਦਿਆ ਵੈਰਾਸ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਗੁਰਪੂਰਾ ਭੇਤਿਓ ਵਡਭਾਗੀ ਮਨੇ ਭਇਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਤਿਓ ਵਡਭਾਗੀ ਮਨੇ ਭਇਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰ ਆਗੈ ਸੁਖ ਪਾਸੈ ਸੁਖ ਸਹਿਜਾ ਘਰ ਆਨੰਦ ਹਮਾਰ ਰਹਾਉ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰ।

0: ਸਹਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ ਕਾਰ ਦਿਆਇਆ ਰਾਸੇ। ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਣਾਸੇ। ਵੱਡੀ ਵਡਿਆਈ ਅਚਰਜ ਸੋਭਾ ਕਾਰ ਦਿਆਇਆ ਰਾਸੇ। ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਣਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਸੰਗਤੀ ਰੂਪ ਦੇ ਵਿੱਚ ਹਰ ਸ਼ਨੀਵਾਰ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂਵਾਕ ਅਨੁਸਾਰ ਸਮੂਹ ਸੰਗਤਾਂ ਪਾਸੋਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਜੀ ਪਾਠ ਸਰਵ ਕੀਤੇ ਨੇ। ਸੋ ਅੱਜ ਦੇ ਇਹ ਪ੍ਰੋਗਰਾਮ ਦੀ ਸੇਵਾਵਾਂ, ਸ੍ਰੀ ਸੁਖਨੀ ਸਾਹਿਬ ਜੀ ਪਾਠ ਦੀਆਂ ਸੇਵਾਵਾਂ ਬੀਬੀ ਸਿੰਮੀ ਦੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸੋ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਪਰਿਵਾਰ ਵੱਲੋਂ ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਹਰ ਸ਼ਨੀਵਾਰ ਇਸੇ ਟਾਈਮ 'ਤੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਹੁੰਦੇ ਨੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਹਰ ਸ਼ਨੀਵਾਰ ਦੀ ਹਾਜ਼ਰੀ ਭਰਿਆ ਕਰੀਏ ਜੀ, ਅਤੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲਾ ਕਰਿਆ ਜੀ। ਸੋ ਬੇਨਤੀ ਹੈ ਕਿ ਕੱਲ੍ਹ ਦੇ ਦੀਵਾਨ ਦੇ ਵਿੱਚ, ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ 1 ਵਜੇ ਤੋਂ ਲੈ ਕੇ 2 ਵਜੇ ਤੱਕ ਕੱਲ੍ਹ ਨੂੰ ਐਤਵਾਰ ਨੂੰ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਬੱਚਿਆਂ ਵੱਲੋਂ 5 ਵਜੇ ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਕੀਰਤਨ ਕੀਤੇ ਜਾਣਗੇ। ਇਸੇ ਤਰ੍ਹਾਂ ਆਪ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਣੇ ਨਾ ਪਾਈਆਂ ਕਰਮ ਮਿਲੈ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੈਂ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਿਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚੱਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮਜਾਤ ਨਾਨਕ ਨਾਵੈ ਬਾਜ ਸੁਣਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਣੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ
ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਊੜੈ ਊੜ ਆਵੈ ਸਹਿ ਕੋਸਾ ਤਿਸ ਪਾਸੈ ਬਤਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੇਂ ਸਿਮਰਨ ਕਰਿਆ। ਸਾਹਿਬ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਲ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮ ਅਗਮ ਅਪਾਰਾ। ਸਭ ਧਿਆਵਹੇ ਸਭ ਧਿਆਵਹੇ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ। ਜੋ ਸੇਵਹੇ ਜੋ ਸੇਵਹੇ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ। ਹਰ ਧਿਆਵਹੇ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ। ਸੇ ਮੁਗਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ। ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੱਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ। ਤੁਧ ਆਪੇ ਸ੍ਰਿਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੈ ਸੋਈ ਹਉ ਪਾਈ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ।
ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤੈਂ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਚਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਈ। ਪੁਨ ਰਾਸਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਪੋ ਪਨ ਬ੍ਰਿਸ਼ਟ ਗਗਨ ਤੇ ਭਈ, ਸਭ ਹਿਨ ਆਨ ਵਿਧਾਈ ਦਈ। ਧਨਿਆ ਧਨਿਆ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਣ ਹਾਰੇ, ਦਾਸ ਜਾਨ ਮੋਹ ਲਿਹੋ ਉਬਾਰੇ। ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵ ਹੋ, ਆਪ ਹਾਥ ਦੈ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰ। ਮੋਹ ਰੱਛਾ ਨਿਜ ਕਰਦੈ ਕਰੀਐ, ਸਭ ਬੈਰਣ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੂਰ ਭਜਨ ਕੀ ਰਹਿ ਪਿਆਸਾ। ਤੁਮਹੇ ਸ਼ਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ, ਚੁਣ ਚੁਣ ਛਤਰ ਹਮਾਰੇ ਮਾਰੀਆ। ਆਪ ਹਾਥ ਦਾ ਮੁਝੇ ਉਬਰੀਆ, ਮਰਨ ਕਾਲ ਕਾ ਤ੍ਰਾਸਨ ਵਰੀਆ। ਹੂਜੋ ਸਦਾ ਹਮਾਰੇ ਪਛਾ, ਸ਼੍ਰੀ ਅਸ ਤੁਜਜੂ ਕਰਿਓ ਰਸ਼ਾ। ਰਾਖ ਲਿਓ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਯਸ਼ਨ ਉਪਜਾਇਓ।
ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਦਾ ਜਿਨ ਆਪ ਸਵਾਰੀ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਤੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬ ਉਦ ਕਰਖ ਕਰਾ ਕਰਤਾਰਾ ਪਰਦਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕੈਦ ਸਦਾ ਸ਼ੇਵ ਨਿਰੰਕਾਰ ਕਾ ਚਿੰਤਨ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਦ ਸਜਾ ਪਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਪੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੁਯੰ ਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਰਹੋ ਦੁਸ਼ਟ ਜਿੱਤੇ ਉੱਠ ਵੱਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰ ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਗਟ ਨ ਐਹੈ ਰਸ਼ਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਤਰਨ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰ ਹੋ ਤਾਂ ਕੇ ਤਾਪ ਤਣਕ ਮੈਂ ਹਰ ਹੋ ਰਿਦ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਾਹ ਸਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ
ਕਿਲ ਬਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਗੋ ਸ਼ੈ ਕਰਤਾ ਸ਼੍ਰੀ ਅਸ ਧੁਜ ਜਬ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਹਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਏ ਸੋ ਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਗਟ ਨਾ ਤਿੰਨ ਨਰ ਕਹਿ ਰਹੇ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਮਤ ਸਤਰਾਂ ਸਹਿਜ ਪਨੀਜੈ ਅਰਧ ਸਹਿਜ ਹੁਣ ਤੀਨ ਕਹੀਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏਂਗੈ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਹੋ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗਯੋ ਤੁਹਾਰੋ ਦੁਆਰ ਪਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡ ਕੈ ਗਯੋ ਤੁਹਾਰੋ ਦੁਆਰ ਪਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ
ਕਹਿ ਨਾਨਕ ਤੈਂ ਸੁਖ ਹੁਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੋਹਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ। ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪੈਓਈ। ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀ। ਉਥੈ ਤੇਰੀ ਰੱਖ ਅਗਨੀ ਉਦਰ ਮਾਹੀ। ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾਏ। ਪਵਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੀ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੀ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਬਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਏ ਨਾ ਜਾਏ ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਭੇਖਣਾ ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਂ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣਹਾਰ ਆਪ ਉਵਾਰੀਅਨ। ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨੋ ਨਾ ਵਿਸਾਰਿਅਨ।
ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ।

0: ਸੋ ਗੁਰੂ ਪ੍ਰਸਾਦ ਸਿੰਘ ਜੀ ਇੰਨੀ ਕੁ ਸੇਵਾ ਦਸਤੀ ਦੀ ਪ੍ਰਵਾਨ ਕਰਨੇ ਜੀ, ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣੇ ਅਣਜਾਣੇ ਬਹੁਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਕੀ ਸੰਗਤ ਦੇ ਗੁਰੂ ਸਾਹਿਬ ਬਖਸ਼ਣਹਾਰ ਨੇ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੇ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ, ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਗੁਰ ਇਤਿਹਾਸ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਬੜੀ ਚੜ੍ਹਦੀ ਕਲਾ ਵਾਲਾ ਜਥਾ ਹੈ। ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਭਾਜੀ ਲੀਡਰ ਕਰਦਾ ਹੈ। ਹਾਂ ਮਾਸ਼ਾਅੱਲਾ, ਮੈਂ ਤਾਂ ਲਾਉਣਾ ਲਾ ਦੋ ਇੱਥੇ ਲਾ ਦੋ ਤਾਂ ਜਰਦਾ ਤੇ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ।

ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ

이름과 함께 캐캐라 하수대

0: ਸਰਬੱਤ ਦਾ ਭਲਾ ਹੋਵੇ।
1: ਵਾਹਿਗੁਰੂ ਜੀ ਮਹਾਰਾਜ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਬੜੇ ਅਦਬ ਸਤਿਕਾਰ ਨਾਲ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਰਦਾਰ ਕਰਕੇ ਪਰਿਵਾਰਾਂ ਸਮੇਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਓ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ, ਜਿਸ ਫਤਿਹ 'ਤੇ ਗੌਰਵ ਕਰਦਿਆਂ ਹਜ਼ੂਰ ਨੇ ਕਿਹਾ ਸੀ ਜਿਹੜਾ ਸਿੱਖ ਇਸ ਫਤਿਹ ਨੂੰ ਚੜ੍ਹਦੀ ਕਲਾ ਨਾਲ ਬੁਲਾਏਗਾ ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਿਹਰ ਭਰਿਆ ਹੱਥ ਹੋਵੇਗਾ। ਆਓ ਹਜ਼ੂਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਸਤਿਗੁਰਾਂ ਨੂੰ ਸੀ ਝੁਕਾ ਕੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਕੋਈ ਇਤਨਾ ਜ਼ਿਆਦਾ ਨਹੀਂ ਖਾਲਸਾ ਜੀ, ਲੰਮੀਆਂ ਚੌੜੀਆਂ ਵਿਚਾਰਾਂ ਕੀਤੀਆਂ ਜਾ ਸਕਣ, ਕੇਵਲ ਸੀਮਤ ਜੇ ਸਮੇਂ ਵਿੱਚ ਆਪ ਜੀ ਨਾਲ ਆਪਦੇ ਵੱਡ ਵਡੇਰਿਆਂ ਦਾ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਨਾ। ਸਾਡੇ ਤੋਂ ਪਹਿਲਾਂ ਗਿਆਨੀ ਜੀ ਸਿੱਖ ਕੌਮ ਦੇ ਮਹਾਨ ਕੀਰਤਨੀ ਉਹ ਕੀਰਤਨ ਕਰ ਰਹੇ ਸਨ, ਧੰਨਵਾਦ ਹੈ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਅੱਜ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਐਲਾਨੇ ਖਾਲਿਸਤਾਨ ਦੀ 42ਵੀਂ ਵਰ੍ਹੇਗੰਢ ਉਹ ਵੀ ਮਨਾਈ ਜਾ ਰਹੀ ਹੈ, ਕਿਉਂਕਿ 29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਉਸ ਗੁਰੂ ਕੀ ਸੰਗਤ ਵਿੱਚ ਦਾਸ ਨੇ ਵੀ ਹਾਜ਼ਰੀ ਭਰੀ ਔਰ ਮੈਂ ਆਪਣੀਆਂ ਅੱਖਾਂ ਨਾਲ ਪਹਿਲੀ ਵਾਰੀ ਵੇਖਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਲੰਗਰ ਹਾਲ ਵਾਲੇ ਪਾਸੇ ਮੰਜੀ ਹਾਲ ਵਾਲੇ ਪਾਸੇ ਇੱਕ ਤਿਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਸੀ। ਇੰਨਾ ਗੁਰੂ ਕਾ ਪੰਥ ਖਾਲਸਾ ਹੁੰਮ ਹਵਾ ਕੇ ਆਇਆ, ਕਿਉਂਕਿ 1984 ਦੇ ਜ਼ਖਮ ਹਾਲੇ ਤਾਜ਼ੇ ਸੀ, ਉਹਨਾਂ ਦੀਆਂ ਦਰਦਾਂ ਉਹਨਾਂ ਦੀਆਂ ਪੀੜਾਂ ਸਿੱਖ ਕੌਮ ਦੇ ਅੰਦਰ ਨਵੇਂ ਇਨਕਲਾਬ ਦੇ ਗੁਣ ਪੈਦਾ ਕਰ ਰਹੀਆਂ ਸੀ। ਤੋ ਸੋ ਇਹਨਾਂ ਵੀਰਾਂ ਨੇ ਵੀ ਕੋਈ ਹੁਕਮ ਲਾਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਨੇ। ਬਹੁਤ ਪਿਆਰ ਮਿਲਿਆ ਸਾਰਿਆਂ ਵੱਲੋਂ, ਮੇਰੇ ਹਰਦਿਲ ਅਜੀਤ ਛੋਟੇ ਭਰਾ ਗਿਆਨੀ ਸੁੱਚਾ ਸਿੰਘ ਜੀ ਡੇਰਾ ਪਠਾਣਾ ਜੋ ਇਸ ਗੁਰੂ ਘਰ ਵਿਖੇ ਕਈਆਂ ਦਿਨਾਂ ਤੋਂ ਹੱਡ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਨੇ, ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਸਿੱਖ ਕੌਮ ਦੇ ਮਹਾਨ ਵਿਦਵਾਨ ਨੇ ਔਰ ਗ੍ਰੰਥੀ ਸਿੰਘ ਸਾਹਿਬਾਨਾਂ ਦੇ ਮਾਲਕ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਸਥਾਨ ਗੁਰਦੁਆਰਾ ਰਮਦਾਸ, ਉੱਥੇ ਵੀ ਉਹਨਾਂ ਨੇ ਪਹਿਲਾਂ ਸੇਵਾਵਾਂ ਨਿਭਾਈਆਂ ਫਿਰ ਕਮਿਸ਼ਨ ਬਣ ਗਏ, ਤਾਂ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਤੋਂ ਇੱਥੇ ਫਿਰ ਗ੍ਰੰਥੀ ਦੀਆਂ ਸੇਵਾਵਾਂ ਲਈਆਂ ਨੇ। ਥੋੜ੍ਹੇ ਦਿਨਾਂ ਤੱਕ ਉਹ ਵੀ ਇੰਡੀਆ ਜਾ ਰਹੇ ਔਰ ਅਸੀਂ ਵੀ 7 ਜੂਨ ਨੂੰ ਵਾਪਸ ਜਾ ਰਹੇ ਹਾਂ। ਆਓ ਤਵਜੋ ਦਿਓ, 3-4 ਕਵਿਤਾ ਕਹਿਣ ਦਾ ਟਾਈਮ ਹੈ। ਜਦੋਂ ਖਾਲਸਾ ਪੰਥ ਦੀ ਸਾਜਣਾ ਹੋਈ ਅਤੇ ਦਾਵਾ ਕੀਤਾ ਗਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਦੀ ਫੌਜ। ਫੌਜ ਦਾ ਕੰਮ ਕੀ ਹੁੰਦਾ? ਡਿਫੈਂਸ ਕਰਨਾ, ਸੁਰੱਖਿਆ ਕਰਨੀ। ਖਾਲਸੇ ਨੇ ਸਮੁੱਚੇ ਵਿਸ਼ਵ ਦੇ ਵਿਚਾਰਾਂ ਦੀ ਸੁਤੰਤਰਤਾ ਦੀ ਰੱਖਿਆ ਕਰਨੀ ਸੀ, ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਭਗਤੀ ਵੀ ਦਿੱਤੀ, ਸ਼ਕਤੀ ਵੀ ਦਿੱਤੀ। ਜੇ ਇਕੱਲੇ ਕੀਰਤਨ ਨਾਲ ਹੀ ਕੰਮ ਸਰਦਾ ਹੁੰਦਾ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੀ ਕੀ ਜ਼ਰੂਰਤ ਸੀ? ਮੀਰੀ ਪੀਰੀ ਦੇ 2 ਨਿਸ਼ਾਨ ਅਤੇ ਢਾਡੀ ਕਿਉਂ ਲਿਆਉਣੇ ਸੀ? ਔਰ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਵੀਸ਼ਰਾਂ ਨੂੰ ਪਾਉਂਟਾ ਸਾਹਿਬ ਕਿਉਂ ਆਵਾਜ਼ਾਂ ਮਾਰਨੀਆਂ ਸੀ? ਸੁੱਤੀ ਹੋਈ ਹਿੰਦੁਸਤਾਨ ਦੀ ਗੈਰਤ ਨੂੰ ਜਗਾਉਣ ਵਾਸਤੇ ਅਣਖ ਦਾ ਟੀਕਾ ਲਾਉਣਾ ਬੜਾ ਜ਼ਰੂਰੀ ਸੀ, ਕਿਉਂਕਿ ਦੇਸ਼ ਗੁਲਾਮ ਸੀ ਅਤੇ ਗੁਲਾਮ ਲੋਕਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਗੁਲਾਮਾਂ ਨੂੰ ਪੈਂਦੇ ਨੇ ਦਰ ਦਰ ਧੱਕੇ, ਗੁਲਾਮਾਂ ਦੇ ਹੁੰਦੇ ਨਹੀਂ ਤੀਰ ਅਤੇ ਮੱਕੇ, ਤੁਸੀਂ ਵੇਖ ਲਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਮੀ ਦੇ ਮਾਮਲੇ 'ਤੇ ਸਰਕਾਰਾਂ ਨੇ ਕਿੰਨਾ ਕੁ ਇਨਸਾਫ ਦਿੱਤਾ। ਉਸ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾ ਪੰਥ ਨੂੰ ਮੁਕਾਉਣ ਦੀਆਂ ਸਾਜਿਸ਼ਾਂ ਘੜੀਆਂ ਜਾਂਦੀਆਂ ਰਹੀਆਂ। ਕਦੇ ਜ਼ਕਰੀਆ ਖਾਨ ਨੇ ਸਾਡੇ ਸਿਰਾਂ ਦੇ ਮੁੱਲ ਪਾਏ, ਸਮਾਂ ਤਬਦੀਲ ਹੋਇਆ ਅਤੇ ਮੀਰ ਮੰਨੂ ਨੇ ਆਖਿਆ ਮੈਂ ਇਹਨਾਂ ਦੀ ਪਨੀਰੀ ਨਹੀਂ ਰਹਿਣ ਦੇਣੀ। ਨਿੱਕੇ ਨਿੱਕੇ ਬੱਚੇ ਪਕੜ ਕੇ ਮਾਵਾਂ ਸਮੇਤ ਲਾਹੌਰ ਲਿਆਂਦੇ ਗਏ, ਉਹਨਾਂ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਵੀ ਧਰਮ ਛੱਡੋ ਔਰ ਇਸਲਾਮ ਵਿੱਚ ਆਓ। ਪਰ ਧੰਨ ਸੀ ਉਹ ਧਰਮਣ ਮਾਵਾਂ, ਬਾਣੀ ਪੜ੍ਹਨ ਵਾਲੀਆਂ ਸਾਡੀਆਂ ਮਾਵਾਂ, ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾ ਕੇ ਅਤੇ ਰਾਤ ਨੂੰ ਅਰਦਾਸ ਕਰਦੀਆਂ ਸੱਚੇ ਪਾਤਸ਼ਾਹ ਮਹਾਰਾਜ ਦਿਨ ਤੇਰੇ ਭਾਣੇ ਅਨੁਸਾਰ ਬੜਾ ਸੁੱਖਾਂ ਦਾ ਬਤੀਤ ਹੋਇਆ ਅਤੇ ਰਾਤ ਤੇਰੇ ਹੁਕਮ ਅਨੁਸਾਰ ਲੰਘ ਜਾਏ। ਖਾਲਸਾ ਜੀ, ਇਸ ਤਰ੍ਹਾਂ ਦੇ ਇਤਿਹਾਸ ਦੇ ਪੰਨੇ ਝੰਜੋੜਨ ਵਾਲੇ ਸਾਨੂੰ ਮਿਲਦੇ ਨੇ। ਉਹਨਾਂ ਤੋਂ ਬਾਅਦ ਸਾਡੇ ਦੇਸ਼ ਵਿੱਚ ਮੁਗਲ ਆਏ ਔਰ ਮੁਗਲਾਂ ਤੋਂ ਬਾਅਦ ਅੰਗਰੇਜ਼ ਆਏ, ਉਹਨਾਂ ਨੇ ਸਾਡੇ ਸਿੱਖ ਰਾਜ ਦੀ ਸਥਾਪਤੀ ਨੂੰ ਖਤਮ ਕੀਤਾ। ਬਹੁਤ ਸਾਰੇ ਵੀਰ ਪੁੱਛਦੇ ਨੇ ਖਾਲਿਸਤਾਨ ਦੀ ਮੂਵਮੈਂਟ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਨੇ, ਤਾਂ ਸਾਡੀ ਇਹ ਕਮਜ਼ੋਰੀ ਹੈ, ਅਸੀਂ ਲੋਕਾਂ ਦੇ ਸ਼ੰਕੇ ਵੀ ਦੂਰ ਨਹੀਂ ਕਰ ਸਕੇ। ਕੁਝ ਲੋਕ ਪੁੱਛਦੇ ਹੈ ਖਾਲਿਸਤਾਨ ਦੇ ਵਿੱਚ ਦੂਜੇ ਮਜ਼ਹਬਾਂ ਵਾਲਿਆਂ ਨਾਲ ਕੀ ਬੀਤੇਗੀ। ਭਾਈ, ਅਸੀਂ ਰਾਜ ਕਰਕੇ ਦੱਸਿਆ ਲੋਕਾਂ ਨੂੰ, ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, 60% ਹਿੰਦੂਆਂ ਦੀ ਆਬਾਦੀ ਸੀ, 25% ਮੁਸਲਮਾਨ, ਕੇਵਲ 15% ਗੁਰੂ ਕੇ ਸਿੱਖ, ਲੇਕਿਨ ਸਾਰੇ ਧਿਰਾਂ ਨੂੰ ਸੁਤੰਤਰਤਾ ਦੇ, ਆਜ਼ਾਦੀ ਦੇ ਹੱਕ ਦਿੱਤੇ। ਸ਼ੇਰੇ ਪੰਜਾਬ ਦਾ ਤਾਂ ਵਿਦੇਸ਼ ਮੰਤਰੀ ਅਜੀਜ਼ੂਦੀਨ, ਮਾਫ਼ ਕਰਨਾ, ਮੁਸਲਮਾਨ ਸੀ, ਵਕੀਰ ਅਜੀਜ਼ੂਦੀਨ, ਔਰ ਖਜ਼ਾਨਾ ਮੰਤਰੀ ਭਵਾਨੀ ਦਾਸ, ਔਰ ਜਿੰਨਾ ਸੋਨਾ ਦਰਬਾਰ ਸਾਹਿਬ 'ਤੇ ਚੜ੍ਹਾਇਆ ਸ਼ੇਰੇ ਪੰਜਾਬ ਨੇ, ਉਦੋਂ ਕਿਤੇ ਵੱਧ ਸੋਨਾ ਹਿੰਦੂਆਂ ਦੇ ਮੰਦਰਾਂ ਉੱਤੇ, ਮਸੀਤਾਂ ਉੱਤੇ। ਇਸ ਕਰਕੇ ਕੌਣ ਕਹਿ ਸਕਦਾ ਹੈ ਵੀ ਖਾਲਿਸਤਾਨ ਦੀਆਂ ਸਰਹੱਦਾਂ ਦੇ ਅੰਦਰ ਕਿਸੇ ਦੂਜੇ ਧਰਮ ਵਾਲੇ ਨੂੰ ਵਸਣ ਨਹੀਂ ਦਿੱਤਾ ਜਾਏਗਾ? ਪਰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਬੜੇ ਜ਼ਰੂਰੀ। ਆਓ, ਇੰਦਰਾ ਗਾਂਧੀ ਨੇ ਜਦੋਂ ਸੰਘਰਸ਼ ਚੱਲ ਰਿਹਾ ਸੀ ਖਾਲਸਾ ਜੀ ਆਜ਼ਾਦੀ ਦਾ ਔਰ ਆਜ਼ਾਦੀ ਦੀ ਲੜਾਈ ਦਾ, ਅਤੇ ਉਸ ਵਕਤ ਕਈ ਤਰ੍ਹਾਂ ਦੇ ਬਹਾਨੇ ਘੜੇ ਜਾ ਰਹੇ ਸੀ ਦਰਬਾਰ ਸਾਹਿਬ ਉੱਤੇ ਅਟੈਕ ਕਰਨ ਵਾਸਤੇ, ਅਖਬਾਰਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਔਰ ਕਈ ਤਰ੍ਹਾਂ ਦੀਆਂ ਵੱਡੀਆਂ ਗੱਲਾਂ ਬਣਾ ਕੇ ਪੇਸ਼ ਕਰ ਰਹੀਆਂ ਸਨ। ਅਤੇ ਇੱਕ ਵਾਰੀ ਫਿਰ ਇੰਦਰਾ ਗਾਂਧੀ ਨੇ ਇਹ ਸ਼ਰਮ ਕਹਿ ਦਿੱਤਾ ਕਿ ਸੰਤ ਜਰਨੈਲ ਸਿੰਘ ਜੀ ਨੂੰ ਆਪਣੀ ਗਿਣਤੀ ਦਾ ਹਿਸਾਬ ਲਾਉਣਾ ਚਾਹੀਦਾ, ਇਸ ਦੇਸ਼ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ਹੈ। ਏਡੀ ਵੱਡੀ ਪ੍ਰਧਾਨ ਮੰਤਰੀ ਨੂੰ ਏਡਾ ਨਿੱਕਾ ਬਿਆਨ ਨਹੀਂ ਸੀ ਦੇਣਾ ਚਾਹੀਦਾ, ਕਿਉਂਕਿ ਇਸ ਦੇਸ਼ ਵਾਸਤੇ ਅਸੀਂ ਕੁਰਬਾਨੀਆਂ ਕੀਤੀਆਂ, ਦੇਸ਼ ਦੀ ਆਜ਼ਾਦੀ ਲਈ ਫਾਂਸੀ 'ਤੇ ਚੜ੍ਹੇ, ਕਾਲੇ ਪਾਣੀ ਕੈਦਾਂ ਕੱਟੀਆਂ, ਅਤੇ ਅੱਜ ਉਸ ਦੇਸ਼ ਵਿੱਚ ਗੁਲਾਮੀ ਦਾ ਅਹਿਸਾਸ। ਕੋਈ ਲੀਡਰ ਨਹੀਂ ਬੋਲਿਆ, ਕੋਈ ਪਾਰਟੀ ਨਹੀਂ ਬੋਲੀ। ਪ੍ਰੈਸ ਵਾਲਿਆਂ ਨੇ ਸੰਤ ਜਰਨੈਲ ਸਿੰਘ ਜੀ ਨੂੰ ਪੁੱਛਿਆ ਕਿ ਬੀਬੀ ਇੰਦਰਾ ਨੇ ਆਹ ਗੱਲ ਕਹੀ, ਉਹਦੇ ਸੈਕਟਰੀ ਨੇ ਆਹ ਗੱਲ ਕਹੀ ਹੈ, ਉਹਨੇ ਆਖਿਆ ਭੁਲੇਖਾ ਕਰ ਦਿਆਂਗੇ। ਬੀਬੀ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਵੀ ਅਸੀਂ ਗਿਣਤੀ ਦੇ ਆਸਰੇ ਨਹੀਂ ਜਿਉਂਦੇ, ਅਸੀਂ ਗੁਰਬਾਣੀ ਦੇ ਆਸਰੇ ਜਿਉਣ ਵਾਲੇ ਹਾਂ, ਇਤਿਹਾਸ ਦੇ ਆਸਰੇ ਜਿਉਣ ਵਾਲੇ ਹਾਂ, ਅਸੀਂ ਤਾਂ 10-10 ਲੱਖ ਦਾ ਟਾਕਰਾ ਕਰਨ ਵਾਲੇ ਹਾਂ। ਫਿਰ ਜਿਹੜਾ ਜਵਾਬ ਸੰਤਾਂ ਨੇ ਉਸ ਵਕਤ ਦੀ ਪ੍ਰਾਈਮ ਮਿਨਿਸਟਰ ਨੂੰ ਦਿੱਤਾ, ਇੱਕ ਚਿੱਠੀ ਲਿਖ ਕੇ ਉਹ ਪੜ੍ਹ ਕੇ ਜਿਵੇਂ ਦਿੱਲੀ ਦਾ ਦਿਲ ਧੜਕਿਆ, ਸੰਤਾਂ ਦੀ ਜੁਰਤ, ਉਹਨਾਂ ਦਾ ਜਜ਼ਬਾ ਇਸ ਜਵਾਬ ਵਿੱਚੋਂ ਡੁੱਲ ਡੁੱਲ ਕੇ ਪੈਂਦਾ। ਆਓ ਸ਼ਰਵਣ ਕਰੋ ਕੀ ਲਿਖਿਆ ਸੰਤ ਜਰਨੈਲ ਸਿੰਘ ਨੇ, ਵਕਤ ਦੀ ਹਕੂਮਤ ਨੂੰ ਇਉਂ ਬੇਨਤੀ ਕੀਤੀ ਜਾ ਰਹੀ।
2: ਜਦੋਂ ਆ

ਸ਼ੋਰ ਪਿਆ ਥਰ ਥਰ ਕੰਬੀਆਂ ਸੀ ਸਰਕਾਰਾਂ ਦਿਲ ਧੜਕਾ

ਸੁਣ ਕੇ ਸ਼ੇਰ ਦੀਆਂ ਪਵਟਾਰਾਂ।

ਤੁਹਾਡੇ ਵੱਡਿਆਂ ਦੇ ਰੱਖਿਆ ਤਾਸੀਆਂ ਸਰਦਾਰਾ ਦਿਲ ਧੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀਆਂ ਪਤਕਾਰਾਂ ਜੰਗ ਲੜੀ ਆਜ਼ਾਦੀ ਦੀ ਸਾਡੇ

0: ਹੱਥ ਫੜ ਕੇ ਤੇ ਗਾਂ ਨੂੰ ਦਿੱਲੀ ਤਖਤ ਹਿਲਾਉਣੀ ਆਉਂਦੇ
1: ਕੁਛ ਭਾਗੋ।

ਖਾਲਸਾ ਜੀ ਲੀਡਰ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਆਪਣੀ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੋਵੇ। ਕੌਮਾਂ ਗਿਣਤੀ ਆਸਰੇ ਨਹੀਂ ਜਿਉਂਦੀਆਂ, ਧਨ ਦੌਲਤ ਦੇ ਆਸਰੇ ਨਹੀਂ ਜਿਉਂਦੀਆਂ, ਕੌਮਾਂ ਹਮੇਸ਼ਾ ਆਪਣੇ ਇਤਿਹਾਸ ਦੇ ਆਸਰੇ ਜਿਉਂਦੀਆਂ। ਤੁਸੀਂ ਪੁਰਾਣਾ ਇਤਿਹਾਸ ਪੜ੍ਹੋ। ਸੋਹਣ ਸਿੰਘ ਭਕਣਾ ਅਮਰੀਕਾ 'ਚ ਜਦੋਂ ਆਇਆ ਗੋਰੇ ਕੋਲੋਂ ਕੰਮ ਮੰਗਣ ਵਾਸਤੇ ਗਿਆ, ਗੋਰੇ ਨੇ ਆਖਿਆ ਤੇਰੇ ਵਾਸਤੇ ਕੰਮ ਨਹੀਂ ਹੈ। ਉਹਨੇ ਆਖਿਆ ਕਿਉਂ? ਉਹਨੇ ਆਖਿਆ ਤੇਰੀ ਵੀ ਕੋਈ ਜ਼ਿੰਦਗੀ ਹੈ, ਗੁਲਾਮ ਦੇਸ਼ ਦਾ ਤੂੰ ਬੰਦਾ ਹੈ, ਜਾ ਕੇ ਪਹਿਲਾਂ ਆਪਣਾ ਦੇਸ਼ ਆਜ਼ਾਦ ਕਰਾ, ਜਦੋਂ ਦੇਸ਼ ਆਜ਼ਾਦ ਕਰਾ ਕੇ ਮੁੜ ਕੇ ਅਮਰੀਕਾ ਆਏਗਾ ਮੈਂ ਤੈਨੂੰ ਸਭ ਤੋਂ ਪਹਿਲ ਦੇ ਆਧਾਰ 'ਤੇ ਕੰਮ ਦੇਵਾਂਗਾ। ਉਹਨਾਂ ਨੂੰ ਐਸੀ ਸੱਟ ਵੱਜੀ, ਵੱਡੇ ਵੱਡੇ ਫਾਰਮ ਛੱਡ ਕੇ ਉਹ ਦੇਸ਼ ਦੀ ਆਜ਼ਾਦੀ ਵਾਸਤੇ ਗਦਰ ਲਹਿਰ ਬਣਾ ਕੇ ਅੰਗਰੇਜ਼ਾਂ ਨੂੰ ਆਪਣੇ ਦੇਸ਼ 'ਚੋਂ ਕੱਢਣ ਵਾਸਤੇ ਇੱਕ ਵੱਡੀ ਉਹਨਾਂ ਨੇ ਜੰਗ ਲੜੀ ਔਰ ਆਪਣੀ ਭੂਮਿਕਾ ਨਿਭਾਈ। ਪਰ ਯਾਦ ਰੱਖੋ, ਜਦੋਂ ਲੀਡਰਸ਼ਿਪ ਕਮਜ਼ੋਰ ਹੋਵੇ ਫਿਰ ਕੌਮਾਂ ਦੀ ਕਿਸਮਤ ਰਸਾਤਲ ਵਿੱਚ ਚਲੀ ਜਾਇਆ ਕਰਦੀ ਹੈ। ਅਸੀਂ ਮੈਦਾਨੇ ਜੰਗ ਵਿੱਚ ਕਦੇ ਨਹੀਂ ਹਰੇ ਨਾ ਮਰੇ। 5 ਫਰਵਰੀ 1762 ਨੂੰ ਵੱਡਾ ਘੱਲੂਗਾਰਾ ਹੋਇਆ, 30,000 ਖਾਲਸਾ ਪੰਥ ਦੀ ਸ਼ਹਾਦਤ ਹੋਈ, ਬੱਚਿਆਂ ਦੀਆਂ ਸ਼ਹਾਦਤਾਂ ਹੋਈਆਂ। ਉਦਣ ਹੀ ਸ਼ਾਮ ਨੂੰ ਇੱਕ ਨਿਹੰਗ ਸਿੰਘ ਨੇ ਰਾਈਫਲ ਦਾ ਫਾਇਰ ਕਰਕੇ ਆਖਿਆ ਅਜੇ ਸਿੰਘ ਜਿਉਂਦੇ ਹੈ। ਇਹ ਜਜ਼ਬਾ ਹੁੰਦਾ। 3 ਮਹੀਨਿਆਂ ਬਾਅਦ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਪਿਪਲੀ ਸਾਹਿਬ ਦੇ ਮੈਦਾਨ 'ਚੋਂ ਭਜਾਇਆ ਔਰ ਏਸ਼ੀਆ ਦਾ ਵੱਡਾ ਜੇਤੂ ਸੀ। ਕੌਮਾਂ ਕਦੇ ਵੀ ਮੈਦਾਨੇ ਜੰਗ ਵਿੱਚ ਨਹੀਂ ਮਰਦੀਆਂ, ਜਦੋਂ ਮਰਦੀਆਂ ਟੇਬਲ 'ਤੇ ਮਰਦੀਆਂ, ਸੁਲ੍ਹਾ 'ਚ ਮਰਦੀਆਂ। 47 ਵਿੱਚ ਜਦੋਂ ਕੁਝ ਲੈਣ ਦਾ ਵਕਤ ਆਇਆ ਉਦੋਂ ਅਸੀਂ ਹਾਰ ਗਏ, ਆਪਣੀ ਕਿਸਮਤ ਕਿਸੇ ਦੇ ਹਵਾਲੇ ਕਰ ਦਿੱਤੀ, ਦੇਸ਼ ਆਜ਼ਾਦ ਹੋ ਗਿਆ। ਜਿਵੇਂ ਸੰਤ ਜਰਨੈਲ ਸਿੰਘ ਜੀ ਕਿਹਾ ਕਰਦੇ ਸੀ ਵੀ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵੱਲ ਚਲਿਆ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜਦੋਂ ਸਿੱਖ ਲੀਡਰਾਂ ਨੇ ਜਾ ਕੇ ਕਿਹਾ ਵੀ ਕੀਤੇ ਵਾਅਦੇ ਪੂਰੇ ਕਰੋ, ਉਹ ਕਹਿੰਦਾ ਮਾਸਟਰ ਜੀ ਹੁਣ ਤਾਂ ਵਕਤ ਹੀ ਲੰਘ ਗਿਆ, ਹੁਣ ਤੁਹਾਨੂੰ ਸਾਡੇ ਜੂਲੇ ਹੇਠ ਰਹਿਣਾ ਪਵੇਗਾ। ਉਸ ਦਿਨ ਤੋਂ ਬਾਅਦ ਅੱਜ ਦਿਨ ਤੱਕ ਦਿੱਲੀ ਦੀ ਸਰਕਾਰ ਵੱਲੋਂ ਕਦੇ ਵੀ ਖਾਲਸਾ ਪੰਥ ਜੀ ਆਪਣੇ ਨਾਲ ਇਨਸਾਫ ਨਹੀਂ ਹੋਇਆ। ਤੁਸੀਂ ਰੋਜ਼ ਸੋਸ਼ਲ ਮੀਡੀਆ 'ਤੇ ਸੁਣਦੇ ਹੋ, ਕਿਤਾਬਾਂ ਪੜ੍ਹਦੇ ਹੋ, ਕੋਈ ਬਹੁਤੀ ਵਿਸਥਾਰ ਨਾਲ ਗੱਲ ਕਹਿਣ ਦੀ ਜ਼ਰੂਰਤ ਨਹੀਂ ਹੈ, ਪਰ ਸੱਚਾਈ ਇਹ ਹੈ ਵੀ ਇੰਨੀਆਂ ਮਾਰਾਂ ਖਾਣ ਤੋਂ ਬਾਅਦ ਅਸੀਂ ਸਿੱਖਿਆ ਵੀ ਕੁਝ ਨਹੀਂ ਲਈ, ਇੰਨੀਆਂ ਸ਼ਹਾਦਤਾਂ ਤੋਂ ਬਾਅਦ ਨਾ ਤਾਂ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੁੰਦੇ, ਨਾ ਅਸੀਂ ਕਿਸੇ ਤਰੀਕੇ ਨਾਲ ਆਪਣੀ ਮੂਵਮੈਂਟ ਨੂੰ ਵਰਲਡ ਲੈਵਲ ਤੱਕ ਖੜਨ ਦਾ ਯਤਨ ਕਰਦੇ ਹਾਂ। ਸਭ ਤੋਂ ਵੱਡੀ ਗੱਲ ਤਾਂ ਸਾਨੂੰ ਪੜ੍ਹਾਈ ਦੀ ਮਾਰ ਪੈਂਦੀ ਹੈ। ਕਪੂਰ ਸਿੰਘ ਨੇ ਆਨੰਦਪੁਰ ਦਾ ਮਤਾ ਲਿਖਿਆ, ਉਹ ਪੜ੍ਹਿਆ ਲਿਖਿਆ ਆਦਮੀ ਸੀ, ਉਹਨਾਂ ਸਮਿਆਂ ਵਿੱਚ ਉਹ DC ਰਿਹਾ। ਉਹਨੇ ਆਖਿਆ ਸੀ ਗੁਰੂ ਕਿਉਂ ਸਿੱਖੋ, ਜਿੱਥੇ ਤੁਸੀਂ ਬਾਕੀ ਖੇਤਰਾਂ 'ਚ ਤਰੱਕੀ ਕਰਨੀ ਹੈ ਉੱਥੇ ਆਪਣੀ ਸੰਤਾਨ ਨੂੰ ਸਮੇਂ ਦੇ ਹਾਣੀ ਬਣਾਓ, ਪੜ੍ਹਾਓ। ਜੇ ਤੁਹਾਡੇ ਮੁੰਡੇ ਨਾ ਪੜ੍ਹੇ ਇਹ ਜਾਂ ਤਾਂ ਡਰਾਈਵਰ ਹੋਣਗੇ ਟਰੱਕਾਂ ਦੇ, ਜਾਂ ਕਿਸੇ 5-star ਹੋਟਲ ਦੇ ਸਾਹਮਣੇ ਸਿਕਿਉਰਿਟੀ ਗਾਰਡ ਹੋਣਗੇ। ਤਾਂ ਖੈਰ, ਜਿਹੜੀਆਂ ਕੌਮਾਂ ਪੜ੍ਹਾਈ ਅੱਜ ਯਹੂਦੀ ਸਾਰੇ ਵਰਲਡ ਦੇ ਉੱਤੇ ਛਾਏ ਹੋਏ ਆ, ਉਹਨਾਂ ਨੂੰ ਹਿਟਲਰ ਨੇ ਕਿੰਨਾ ਮਾਰਿਆ ਪਰ ਉਹਨਾਂ ਹਿੰਮਤ ਨਹੀਂ ਹਾਰੀ, ਆਪਣਾ ਦੇਸ਼ ਬਣਾਉਣ ਵਿੱਚ ਕਾਮਯਾਬ ਹੋ ਗਏ। ਤਾਂ ਖੈਰ, ਲੰਬੇਲੀਆਂ ਬਾਤਾਂ ਨੇ। ਇਹ ਧਰਮ ਯੁੱਧ ਮੋਰਚਾ ਜਿਹੜਾ ਸੀ ਖਾਲਸਾ ਜੀ, ਤੁਸੀਂ ਜਾਣਦੇ ਹੋ ਇਹ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਵਾਸਤੇ ਸੀ। ਆਨੰਦਪੁਰ ਦਾ ਮਤਾ ਕੋਈ ਵੱਖਵਾਦੀ ਨਹੀਂ ਸੀ ਜਿੰਨਾ ਪ੍ਰੈਸ ਨੇ ਇਹਨੂੰ ਬਣਾਇਆ ਹੋਇਆ ਸੀ। ਕੇਵਲ ਕੁਝ ਗਿਣਤੀ ਦੀਆਂ ਗੱਲਾਂ ਸੀ ਵੀ ਸੈਂਟਰ ਸਰਕਾਰ ਆਪਣੇ ਕੋਲ ਕਰੰਸੀ ਰੱਖ ਲਏ, ਡਾਕ ਮਹਿਕਮਾ ਰੱਖ ਲਏ, ਫੌਜ ਰੱਖ ਲਏ, ਕੁਝ ਹੋਰ ਮਹਿਕਮੇ ਰੱਖ ਲਏ, ਬਾਕੀ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਆਪਣੇ ਪੈਸੇ ਆਪ ਖਰਚਣ ਦੀ ਇਜਾਜ਼ਤ ਹੋਵੇ, ਜਿਵੇਂ ਕੈਨੇਡਾ ਵਿੱਚ ਹੁੰਦਾ, ਉਹ ਤਰੱਕੀ ਕਰ ਸਕਣ ਔਰ ਆਪਣੀਆਂ ਆਪਣੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰ ਸਕਣ। ਪਰ ਇਹਨੂੰ ਏਡਾ ਵੱਡਾ ਮੁੱਦਾ ਬਣਾ ਦਿੱਤਾ ਗਿਆ ਅਤੇ ਗੱਲ ਬਲੂ ਸਟਾਰ ਐਕਸ਼ਨ ਤੱਕ ਆਈ। ਜੇ ਅਸੀਂ ਉਸ ਵਕਤ ਦੇ ਸਾਰੇ ਅੰਕੜੇ ਕੱਢੀਏ, 1 ਜਨਵਰੀ ਤੋਂ ਲੈ ਕੇ 31 ਮਈ ਤੱਕ 5 ਮਹੀਨੇ ਬਣਦੇ, ਪੰਜਾਬ ਵਿੱਚ 130 ਕਤਲ ਹੁੰਦੇ ਔਰ ਤੁਸੀਂ ਸਾਰੀ ਰੇਸ਼ੋ ਕੱਢ ਕੇ ਵੇਖ ਲਓ, ਇਦੋਂ ਕਿਤੇ ਵੱਧ ਕਤਲ ਤਾਂ UP ਵਿੱਚ ਬਿਹਾਰ ਵਿੱਚ ਹੁੰਦੇ ਸੀ। ਪਰ ਇਹਨਾਂ ਚੀਜ਼ਾਂ ਨੂੰ ਇੰਨਾ ਵੱਡਾ ਬਣਾਇਆ ਗਿਆ ਕਿਉਂਕਿ ਵਕਤ ਦੀ ਸਰਕਾਰ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਚਾਹੁੰਦੀ ਸੀ। ਅਤੇ ਦੂਜੇ ਬੰਨੇ ਸੰਤ ਜਰਨੈਲ ਸਿੰਘ ਜੀ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਜਿਸ ਦਿਨ ਦਿੱਲੀ ਤਖ਼ਤ ਨੇ ਫੌਜੀ ਹਮਲਾ ਕੀਤਾ ਸਾਡੇ ਪਵਿੱਤਰ ਗੁਰਧਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ, ਉਦਣ ਸਮਝੋ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਆਖੋ ਸਤਨਾਮ। ਕਿਉਂਕਿ ਮਤਲਬ ਇਹ ਸੀ ਵੀ ਜੇ ਸਰਕਾਰ ਸਾਨੂੰ ਜ਼ੁਲਮ ਨਾਲ ਦਬਾਏਗੀ ਤਾਂ ਫਿਰ ਸਾਡੇ ਵੀ ਜਜ਼ਬਾਤ ਜਿਹੜੇ ਉਹ ਭੜਕਣਗੇ, ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੁੰਦਾ ਅਤੇ ਜ਼ੁਲਮ ਸਹਿਣਾ ਵੀ ਪਾਪ ਹੁੰਦਾ। ਫਿਰ ਉਹ ਕੁਝ ਹੋਇਆ ਜਿਹਦੀ ਕੋਈ ਆਸ ਨਹੀਂ ਸੀ। ਇੰਨਾ ਵੱਡਾ ਮੁੱਦਾ ਬਣਾ ਕੇ ਅਕਾਲ ਤਖ਼ਤ ਸਾਹਿਬ ਉੱਤੇ ਏਡਾ ਵੱਡਾ ਅਟੈਕ ਕਰਨਾ, ਇਹ ਸਾਨੂੰ ਸਬਕ ਸਿਖਾਉਣ ਵਾਲੀ ਬਾਤ ਸੀ, ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀ ਬਾਤ ਸੀ। ਬੜੇ ਤਰੀਕੇ ਹੁੰਦੇ
ਇਸ ਤਰ੍ਹਾਂ ਦੀਆਂ ਲਹਿਰਾਂ ਨੂੰ ਨਜਿੱਠਣ ਵਾਸਤੇ ਕਈ ਤਰ੍ਹਾਂ ਦੇ ਤੌਰ ਤਰੀਕੇ ਸਰਕਾਰਾਂ ਵਰਤ ਲੈਂਦੀਆਂ, ਪਰ ਸਾਰੇ ਬਾਰਡਰ ਸੀਲ ਕਰਕੇ, ਲੱਖਾਂ ਫੌਜਾਂ ਲਾ ਕੇ, ਅਣਦੱਸਿਆ ਕਰਫਿਊ ਲਾ ਕੇ, ਲੋਕਾਂ ਦਾ ਦਮ ਘੁੱਟ ਕੇ ਜਿਸ ਤਰੀਕੇ ਨਾਲ ਸੱਚਖੰਡ 'ਤੇ ਅਟੈਕ ਕੀਤਾ ਗਿਆ, ਇਹ ਤਰੀਕਾ ਬੜਾ ਜ਼ਾਲਮਾਨਾ ਸੀ, ਇਹ ਤਰੀਕਾ ਬੜਾ ਭਿਆਨਕ ਸੀ। ਔਰ ਨਿੱਕੇ ਨਿੱਕੇ ਮਾਸੂਮ ਬੱਚਿਆਂ ਦਾ ਕਤਲ, ਨਿਰਦੋਸ਼ਾਂ ਦਾ ਕਤਲ, ਦਰਬਾਰ ਸਾਹਿਬ 'ਤੇ ਗੋਲੀਆਂ, ਟੈਂਕਾਂ ਨੂੰ ਅੰਦਰ ਵਾੜ ਦੇਣਾ, ਅਕਾਲ ਤਖ਼ਤ ਨੂੰ ਢਾਹ ਦੇਣਾ, ਇੱਕ ਬਹਾਨਾ ਬਣਾ ਕੇ ਇਸ ਸਿੱਖ ਕੌਮ ਦੇ ਗੁਲਾਮੀ ਦੇ ਅਹਿਸਾਸ ਕਰਾਉਣ ਵਾਸਤੇ, ਇਸ ਸਿੱਖ ਕੌਮ ਵਾਸਤੇ ਇਹ ਤੀਜਾ ਘੱਲੂਘਾਰਾ ਸੀ। ਜਸਵੰਤ ਸਿੰਘ ਨੇ ਕਿਤਾਬ ਲਿਖੀ ਅੱਖੀਂ ਵੇਖੇ ਉਹਦੇ ਹਾਲ ਨੇ, ਅੱਜ ਵੀ ਬਾਪੂ ਜੀ ਉਹ ਜਿਉਂਦੇ ਨੇ, ਮੈਂ ਉਹ ਕਿਤਾਬ ਪੜ੍ਹੀ ਹੈ। ਉਹ ਕਹਿੰਦਾ ਸਾਡੀਆਂ ਅੱਖਾਂ ਦੇ ਸਾਹਮਣੇ ਮਾਂ ਮਰੀ ਹੋਈ ਹੈ ਗੁਰੂ ਰਾਮਦਾਸ ਰਾਂ ਦੇ ਅੰਦਰ, ਅਤੇ ਬੱਚਾ ਉਹਦੀ ਛਾਤੀ 'ਤੇ ਲੇਟਿਆ ਹੋਇਆ, ਉਹਨੂੰ ਇੰਝ ਲੱਗਦਾ ਵੀ ਮਾਂ ਜਿਵੇਂ ਸੁੱਤੀ ਪਈ ਹੈ ਅਤੇ ਉਹ ਉਹਦੇ ਨਾਲ ਮੁਹੱਬਤ ਕਰ ਰਿਹਾ, ਮਾਂ ਮਾਂ ਕਹਿ ਕੇ ਪੁਕਾਰ ਰਿਹਾ। ਇੱਕ ਫੌਜੀ ਉਸ ਬੱਚੇ ਨੂੰ ਚੁੱਕਦਾ ਔਰ ਗੋਲੀ ਮਾਰ ਕੇ ਮਾਂ ਦੀ ਛਾਤੀ 'ਤੇ ਸੁੱਟ ਦਿੰਦਾ। ਇਹ ਤਾਂ ਮੁਗਲਾਂ ਦੇ ਜ਼ੁਲਮਾਂ ਨਾਲੋਂ ਵੀ ਘਿਨਾਉਣੇ ਜ਼ੁਲਮ ਸੀ ਜਿਹੜੇ ਸਾਡੇ ਉਸ ਸੱਚਖੰਡ ਪਵਿੱਤਰ ਅਸਥਾਨ 'ਤੇ ਹੋਏ। ਅਤੇ ਜੇ ਫਿਰ ਸਿੱਖ ਇਹ ਮੰਗ ਨਾ ਰੱਖਦੇ ਤਾਂ ਹੋਰ ਕਰਦੇ ਕੀ, ਕਿਉਂਕਿ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਿਨ੍ਹਾਂ ਦਾ ਰਾਜ ਹੁੰਦਾ ਨਾ, ਪ੍ਰੈਸ ਵੀ ਉਹਨਾਂ ਦੀ ਹੁੰਦੀ ਹੈ, ਲਿਖਾਰੀ ਵੀ ਉਹਨਾਂ ਦੇ ਹੁੰਦੇ ਹੈ, ਇਤਿਹਾਸ ਵੀ ਉਹਨਾਂ ਦਾ ਹੁੰਦਾ, ਔਰ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਉਹਨਾਂ ਦੇ ਚੰਗੇ ਕੰਮ ਵੀ ਮਾੜੇ ਬਣਾ ਕੇ ਪੇਸ਼ ਕੀਤੇ ਜਾਂਦੇ ਹੈ, ਆਪਣੇ ਜ਼ੁਲਮ ਵੀ ਜਿਹੜੇ ਉਹਨੂੰ ਸਾਫ਼ ਬਣਾ ਕੇ ਪੇਸ਼ ਕੀਤੇ ਜਾਂਦੇ ਹੈ। ਇਸ ਤਰ੍ਹਾਂ ਸਾਡੇ ਨਾਲ 84 ਤੋਂ ਬਾਅਦ ਹੋਇਆ। ਤਾਂ ਆਓ ਇੱਕ ਕਵਿਤਾ 1984 ਦੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ, ਕਿਸ ਤਰ੍ਹਾਂ ਦੇਸ਼ ਦੀ ਫੌਜ ਨੇ ਉੱਥੇ ਜ਼ੁਲਮ ਕੀਤੇ, ਬਹਾਨਾ ਬਣਾ ਕੇ ਕਿ ਇੱਥੇ ਕੁਝ ਲੋਕ ਵੜੇ ਨੇ ਉਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਉਹ ਕਤਲ ਕਰਦੇ ਨੇ, ਇਹ ਇੱਕ ਬਹਾਨੇਬਾਜ਼ੀ ਸੀ। ਅਸਲ ਵਿੱਚ ਇੰਦਰਾ ਗਾਂਧੀ ਦਿੱਲੀ ਦਾ ਤਖ਼ਤ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ। ਆਓ ਬਲੂ ਸਟਾਰ ਐਕਸ਼ਨ ਦੇ ਦਰਦਾਂ ਦੀ ਇੱਕ ਤਸਵੀਰ ਇਹਨਾਂ ਸ਼ਬਦਾਂ ਵਿੱਚ ਉਮਰ ਕੀਤੀ ਜਾ ਰਹੀ।

बने अंगियारे अमृत सर दी धरती उत्ते कैर वरत गए।

ਦਿਸਣ ਕਾਲੇ ਪਰ ਸ਼ਾਮੇ ਦਰਦ ਮੰਦਾਂ ਨੂੰ ਅੱਜ ਵੀ ਦਰਦਾਂ ਸਾਲ

ਖਾਲਸਾ ਜੀ ਇੱਕ ਵਾਰੀ 1984 ਦੇ ਸ਼ਹੀਦਾਂ ਦੀ ਯਾਦ ਨੂੰ ਧਿਆਨ ਵਿੱਚ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਦੋਸ਼ੇ ਲੋਕ ਮਾਰੇ ਗਏ ਔਰ ਲੋਕਾਂ ਦੇ ਘਰ ਢਾਏ ਗਏ, ਬਹੁਤ ਸਾਰੇ ਹਿੰਦੂ ਭਰਾਵਾਂ ਦੇ ਘਰ ਬਿਲਕੁਲ ਅਕਾਲ ਤਖ਼ਤ ਦੇ ਪਿਛਲੇ ਪਾਸੇ ਸਨ। ਸਭ ਤੋਪਾਂ ਦੇ ਗੋਲਿਆਂ ਨੇ ਤਬਾਹ ਕਰ ਦਿੱਤੇ, ਜਿਹੜੇ ਰਹਿੰਦੇ ਖੂੰਹਦੇ ਸੀ ਉਹ ਮਗਰੋਂ ਗਲਿਆਰਾ ਸਕੀਮ 'ਚ ਉਜਾੜ ਦਿੱਤੇ ਗਏ ਔਰ ਹਰ ਪਾਸਿਓਂ ਸਿੱਖ ਕੌਮ ਨੂੰ ਮਾਰਿਆ ਗਿਆ। ਪਰ ਅਫਸੋਸ, ਅਸੀਂ ਲੋਕਾਂ ਸਾਹਮਣੇ ਆਪਣੇ ਜ਼ੁਲਮਾਂ ਦੀ ਦਾਸਤਾਨ ਵੀ ਨਹੀਂ ਰੱਖ ਸਕੇ। ਸੰਤ ਜਰਨੈਲ ਸਿੰਘ ਤਾਂ ਅਕਾਲ ਤਖ਼ਤ ਬੈਠਾ ਸੀ, ਬਾਕੀ 40 ਗੁਰਦੁਆਰਿਆਂ 'ਤੇ ਫੌਜ ਦਾ ਹਮਲਾ, ਇਹਦਾ ਕੋਈ ਜਵਾਬ ਨਹੀਂ ਵਕਤ ਦੀ ਸਰਕਾਰ ਕੋਲ। ਔਰ ਨਜਾਇਜ਼ ਫੌਜ ਦਾ ਪਿੰਡਾਂ 'ਚੋਂ ਕੱਢ ਕੇ ਨੌਜਵਾਨਾਂ ਨੂੰ ਮਾਰ ਦੇਣਾ, ਵੁੱਡਰੋਜ਼ ਓਪਰੇਸ਼ਨ, ਇਹਦਾ ਕੀ ਜਵਾਬ ਸੀ? ਪਰ ਇਹ ਜ਼ੁਲਮ ਇੱਕ ਗਿਣੀ ਮਥੀ ਸਾਜਿਸ਼ ਨਾਲ ਪੰਜਾਬ ਦੀ ਧਰਤੀ 'ਤੇ ਕੀਤਾ ਗਿਆ। ਔਰ ਕੇਵਲ ਜਿਸਮਾਨੀ ਮੌਤ ਨਹੀਂ ਮਾਰਿਆ ਸਿੱਖਾਂ ਨੂੰ, ਰੂਹਾਨੀ ਮੌਤ ਮਾਰਨ ਦਾ ਵੀ ਯਤਨ ਕੀਤਾ ਗਿਆ। ਲਾਇਬ੍ਰੇਰੀ ਨੇ ਕੀ ਵਿਗਾੜਿਆ, 6 ਜੂਨ ਨੂੰ ਸਾਰਾ ਮਾਮਲਾ ਸਮੇਟਿਆ ਗਿਆ, ਸੰਤ ਜੀ ਸ਼ਹੀਦ ਹੋ ਗਏ। ਪਕਰਮਾਂ ਦੀ ਸਫਾਈ ਹੋ ਰਹੀ ਸੀ ਇੱਕ ਬੰਨੇ, ਅਤੇ ਦੂਜੇ ਬੰਨੇ ਪਿੱਛੋਂ ਹੁਕਮ ਆਏ, ਲਾਇਬ੍ਰੇਰੀ ਨੂੰ ਅਗਲਾ ਦਿੱਤੀ ਗਈ। 180 ਵੈਸੇ ਹੀ ਬੋਰੀਆਂ ਕਿਤਾਬਾਂ ਦੀਆਂ ਭਰ ਕੇ ਨਾਗਪੁਰ ਲੈ ਗਏ। ਕਿੰਨੀਆਂ ਸਰਕਾਰਾਂ ਬਣੀਆਂ, ਸਾਡੇ ਲੀਡਰਾਂ ਦੀਆਂ ਸਾਂਝਾਂ ਰਹੀਆਂ ਦਿੱਲੀ ਨਾਲ, ਹੋਰ ਤਾਂ ਅਸੀਂ ਕੀ ਪ੍ਰਾਪਤੀ ਕਰਨੀ ਸੀ, ਆਪਣਾ ਉੱਥੋਂ ਇਤਿਹਾਸ ਹੀ ਨਹੀਂ ਲਿਆ ਸਕੇ ਵਾਪਸ। ਕੱਲ੍ਹ ਨੂੰ ਉਹਦੇ ਵਿੱਚ ਮਿਲਾਵਟ ਪਾਉਣਗੇ, ਕੌਮ ਦੇ ਵਿੱਚ ਦੁਬਿਧਾ ਪਏਗੀ, ਸਾਰੀ ਸ਼ਕਤੀ ਵਿਦਵਾਨਾਂ ਦੀ ਇੱਕ ਦੂਜੇ ਨਾਲ ਲੜਦਿਆਂ ਲੰਘ ਜਾਏਗੀ। ਕਿਉਂਕਿ ਅਕਸਰ ਅਸੀਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ, ਉਹਨਾਂ ਅਸੀਂ ਪੋਜ਼ੀਟਿਵ ਨਹੀਂ ਬੋਲਦੇ ਜਿੰਨਾ ਨੈਗੇਟਿਵ ਬੋਲਦੇ। ਤੋ ਲਾਇਬ੍ਰੇਰੀ ਜਾਣ ਬੁੱਝ ਕੇ ਉਜਾੜੀ ਗਈ, ਸਾੜੀ ਗਈ, ਇਸ ਕਰਕੇ ਕਿ ਇਹ ਕੌਮ ਦਾ ਜਿਹੜਾ ਇਤਿਹਾਸ ਹੈ ਉਹ ਵੀ ਬਰਬਾਦ ਕਰ ਦਿੱਤਾ ਜਾਏ। ਇੱਥੇ ਹੀ ਬਸ ਨਹੀਂ, ਉਸ ਤੋਂ ਬਾਅਦ ਜ਼ੁਲਮਾਂ ਦੀ ਇੱਕ ਨਵੀਂ ਕਹਾਣੀ ਆਰੰਭ ਹੁੰਦੀ ਹੈ। ਅਕਾਲ ਤਖ਼ਤ ਢੱਠਾ ਹੋਇਆ, ਸਿੱਖਾਂ ਦੇ ਸੀਨੇ ਅੱਗ ਲਾਉਂਦਾ,

0: ਜਿਹੜਾ ਵੀ ਦਰਸ਼ਨ ਕਰਨ ਆਉਂਦਾ ਸੀ ਉਹ ਫਿਰ ਇੰਦਰਾ ਗਾਂਧੀ ਨੂੰ ਸਰਕਾਰ ਨੂੰ ਗਾਲਾਂ ਹੀ ਕੱਢਦਾ ਜਾਂਦਾ ਸੀ ਔਰ ਉਸ ਨੂੰ ਸਰਕਾਰੀ ਤਰੀਕੇ ਨਾਲ ਬਣਾਉਣ ਦਾ ਯਤਨ ਕੀਤਾ ਗਿਆ। ਸੰਤਾ ਸਿੰਘ ਨਿਹੰਗ ਨੂੰ ਜ਼ਿੰਮੇਵਾਰੀ ਦੇ ਦਿੱਤੀ, ਸਰਕਾਰੀ ਬੰਦੇ ਜਿਹੜੇ ਉੱਥੇ ਬਣਾਉਂਦੇ ਸੀ ਕੱਲ੍ਹ ਤੱਕ ਤੋਂ ਸਾਰੇ ਹੀ ਤੰਬਾਕੂ ਬੀੜੀ ਦੀ ਵੀ ਲੁੱਕ ਲੁੱਕ ਕੇ ਵਰਤੋਂ ਕਰਦੇ ਸੀ। ਫਿਰ ਕੌਮ ਨੇ ਗੁੱਸਾ ਖਾਧਾ, ਉਹਨੂੰ ਢਾਇਆ ਗਿਆ, ਫਿਰ ਦੁਬਾਰਾ ਜਿਹੜਾ ਹੁਣ ਤੁਸੀਂ ਅਕਾਲ ਤਖ਼ਤ ਦੇ ਦਰਸ਼ਨ ਦਿਦਾਰ ਕਰਨ ਜਾਂਦੇ ਹੋ, ਇਹ ਫਿਰ ਗੁਰੂ ਕਿਆਂ ਸਿੰਘਾਂ ਨੇ ਕੌਮਾਂ ਨੇ ਫਿਰ ਇਹ ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ ਵਿੱਚ ਔਰ ਕਾਰ ਸੇਵਾ ਵਾਲੇ ਮਹਾਂਪੁਰਖ ਉਹਨਾਂ ਦੀ ਅਗਵਾਈ ਵਿੱਚ ਇਸ ਨੂੰ ਤਿਆਰ ਕੀਤਾ। ਤੋ ਖੈਰ ਆਪਣੀ ਗੱਲ 'ਤੇ ਆਈਏ, ਕਵਿਤਾ ਦਾ ਸਮਾਂ ਰਹਿ ਗਿਆ। 29 ਅਪ੍ਰੈਲ 1986 ਇਹ ਇੱਕ ਕੌਮ ਦੇ ਦਰਦ 'ਚੋਂ ਨਿਕਲਿਆ ਸਰਬੱਤ ਖਾਲਸਾ ਸੀ ਵੀ ਹੁਣ ਕਰਨਾ ਕੀ ਹੈ। ਜਿਸ ਦੇਸ਼ ਨੂੰ ਅਸੀਂ ਆਪਣਾ ਦੇਸ਼ ਕਿਹਾ ਉਹਨਾਂ 'ਤੇ ਸਾਨੂੰ ਆਪਣਾ ਸਮਝਿਆ ਹੀ ਨਹੀਂ। ਜਿਸ ਹਰਿਮੰਦਰ ਦੇ ਚਾਰ ਦਰਵਾਜ਼ੇ ਹਿੰਦੂ ਸਿੱਖ ਮੁਸਲਿਮ ਜੈਨੀ ਬੋਧੀ ਜਿੱਥੇ ਕਿਸੇ ਨੂੰ ਇਨਕਾਰ ਕੋਈ ਨਹੀਂ, ਜਿਸ ਗੁਰੂ ਰਾਮਦਾਸ ਜੀ ਦੀਆਂ ਪੰਗਤਾਂ ਵਿੱਚੋਂ ਲੱਖਾਂ ਲੋਕ ਪ੍ਰਸ਼ਾਦ ਛਕਦੇ ਹੋਣ, ਜਿਸ ਅਕਾਲ ਤਖ਼ਤ ਦੇ ਸਾਹਮਣੇ ਕੋਈ ਵੀ ਬੈਠ ਕੇ ਨਮਸਕਾਰ ਕਰ ਸਕਦਾ ਹੋਵੇ, ਜਿੱਥੇ 24 ਘੰਟੇ ਗੁਰਬਾਣੀ ਦਾ ਕੀਰਤਨ ਚੱਲਦਾ ਹੋਵੇ, ਉਸ ਅਸਥਾਨ ਉੱਤੇ ਵੀ ਹਮਲਾ ਕਰ ਦਿੱਤਾ ਅਤੇ ਹੁਣ ਜਾਈਏ ਕਿੱਧਰ ਨੂੰ, ਹੁਣ ਕਰਨਾ ਕੀ ਹੈ, ਆਉਣ ਵਾਲੀ ਪਾਲਸੀ ਕੀ ਹੈ। ਫਿਰ ਉਸ ਵਕਤ ਬੁੱਧੀਜੀਵੀਆਂ ਦੀ ਸਲਾਹ ਕੀਤੀ ਗਈ ਔਰ ਜਿਹੜੇ ਫੌਜੀ ਰਿਟਾਇਰ ਸੀ ਉਹਨਾਂ ਤੋਂ ਸਲਾਹ ਮੰਗੀ ਗਈ, ਜਿਹੜੇ ਸਾਡੇ ਕੌਮ ਦੇ ਜਥੇਦਾਰ ਸੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫਿਰ ਪੰਥਕ ਕਮੇਟੀ ਨੇ ਆਖਿਆ ਵੀ ਸਿੱਧੇ ਤੌਰ 'ਤੇ ਆਪਣੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੋ। ਜੇ ਅਸੀਂ ਲੁੱਕ ਲੁੱਕ ਕੇ ਸ਼ਬਦਾਂ ਦੀ ਪਰਿਭਾਸ਼ਾ ਬਦਲ ਕੇ ਗੱਲ ਕਰਦੇ ਰਹੇ ਅਤੇ ਇਹ ਫਿਰ ਸਾਡੀ ਪ੍ਰਾਪਤੀ ਕੁਝ ਨਹੀਂ ਹੋਣੀ। ਜੇ ਅਸੀਂ ਸਿੱਧੇ ਤੌਰ 'ਤੇ ਐਲਾਨ ਕਰਾਂਗੇ, ਕੁਝ ਦੇਸ਼ ਸਾਡੀ ਹਮਾਇਤ ਕਰਨਗੇ, ਜਿਹੜੇ ਬਾਹਰ ਬੈਠੇ ਗੁਰੂ ਕੇ ਸਿੱਖ ਹੈ ਉਹ ਸਾਡੀ ਹਮਾਇਤ ਉੱਤੇ ਆਉਣਗੇ, ਇਸ ਤਰ੍ਹਾਂ ਸਰਕਾਰ ਨੂੰ ਇਹ ਸੋਚਣ ਵਾਸਤੇ ਮਜਬੂਰ ਕੀਤਾ ਜਾਏ ਵੀ ਉਹਨੇ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਕਿ ਜਾਂ ਫਿਰ ਵੱਖਰਾ ਦੇਸ਼ ਦੇ ਕੇ ਆਪਣੇ ਤੋਂ ਅਲੱਗ ਕਰਨਾ। ਇਹ ਸੀ 29 ਅਪ੍ਰੈਲ 1986 ਪੰਥਕ ਕਮੇਟੀ ਦਾ ਇੱਕ ਵੱਡਾ ਐਲਾਨਨਾਮਾ ਕਿ ਅੱਜ ਤੋਂ ਬਾਅਦ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦੀ ਜੰਗ ਸਿੱਧੇ ਤੌਰ 'ਤੇ ਲੜਾਂਗੇ, ਮੈਦਾਨੇ ਜੰਗ ਵਿੱਚ ਲੜਾਂਗੇ। ਔਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਰਾਹ ਦੱਸ ਕੇ ਗਏ, ਚੂੰਕਾਰ ਅੱਜ ਹਮੀਲ ਅਤੇ ਦਰਦਗ੍ਰਸਤ ਹਲਾਲ ਅਸ਼ਤ ਬੁਰਦਨ ਬਾ ਸ਼ਮਸ਼ੀਰੇ ਦਸ਼ਤ, ਜਦੋਂ ਕੋਈ ਚਾਰਾ ਬਾਕੀ ਨਾ ਰਹੇ ਅਤੇ ਸਿੱਖ ਦਾ ਫਰਜ਼ ਬਣਦਾ ਫਿਰ ਉਹ ਆਪਣੇ ਹੱਕਾਂ ਵਾਸਤੇ ਤਲਵਾਰ ਚੁੱਕੇ, ਸ਼ਸਤਰ ਚੁੱਕੇ, ਇਹ ਗੁਰੂ ਜੀ ਦੱਸ ਕੇ ਗਏ। ਫਿਰ ਸਿੰਘਾਂ ਨੇ ਜਿਹੜਾ ਸੰਘਰਸ਼ ਲੜਿਆ ਉਹ ਤੁਹਾਡੇ ਸਾਹਮਣੇ ਹੈ। ਇੱਕ ਕਵਿਤਾ ਕਹਿ ਕੇ ਕੋਈ ਵੀਰ ਜੀ ਕਹਿੰਦੇ ਸੀ ਵੀ ਬਹੁਤੀ ਸਿੱਧੀ ਗੱਲ ਨਾ ਕਰਿਓ, ਮੈਂ ਕਿਹਾ ਸਾਨੂੰ ਵਲ ਪਾ ਕੇ ਗੱਲ ਕਰਨੀ ਆਉਂਦੀ ਨਹੀਂ। ਤੋ ਇਸ ਕਵਿਤਾ ਦਾ ਸਿਰਲੇਖ ਹੈ, ਇੱਕ ਖਾਲਿਸਤਾਨ ਦੇ ਬਦਲੇ ਸਿੰਘ ਜਾਨ ਤਲੀ ਰੱਖ ਲੜਦੇ ਸ਼ੇਰ ਜਾਰੂ। ਇਸ ਐਲਾਨ ਤੋਂ ਬਾਅਦ ਫਿਰ ਜਥੇਬੰਦੀਆਂ ਮੈਦਾਨ ਵਿੱਚ ਆਈਆਂ, ਫਿਰ ਹੌਲੀ ਹੌਲੀ ਸਰਕਾਰਾਂ ਨੇ ਆਪਣੇ ਬੰਦੇ ਵਿੱਚ ਵਾਰ ਦਿੱਤੇ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਵਾਈਆਂ ਜਿਹੜੀਆਂ ਖਾੜਕੂਆਂ ਦੇ ਨਾਮ ਲੱਗੀਆਂ ਅਤੇ ਖਾੜਕੂ ਲਹਿਰ ਨੂੰ ਬਦਨਾਮ ਕਰ ਦਿੱਤਾ ਗਿਆ। ਇੱਕ ਲੰਮਾ ਚੌੜਾ ਇਤਿਹਾਸ ਹੈ ਕਿਉਂਕਿ ਏਜੰਸੀਆਂ ਬਹੁਤ ਕੁਝ ਕਰਦੇ ਹੈ। ਡਾਕਟਰ ਕ੍ਰਿਸ਼ਨਾ ਮਲੋਏਧਰ ਨੇ ਇੱਕ ਕਿਤਾਬ ਲਿਖੀ ਹੈ ਓਪਨ ਸੀਕਰਟ, ਉਹਦੇ ਵਿੱਚ ਉਹਨੇ ਸਾਰਾ ਕੁਝ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਇਸ ਮੂਵਮੈਂਟ ਨੂੰ ਖਤਮ ਕਰਨ ਵਾਸਤੇ ਕਿਸ ਤਰ੍ਹਾਂ ਦੇ ਹੱਥ ਕੰਢੇ ਵਰਤੇ ਔਰ ਕਿਸ ਤਰ੍ਹਾਂ ਅਸੀਂ ਲੋਕਾਂ ਦੇ ਵਿੱਚ ਵੜ ਵੜ ਕੇ ਇਸ ਲਹਿਰ ਨੂੰ ਬਦਨਾਮ ਕੀਤਾ। ਪੜ੍ਹਨ ਦਾ ਯਤਨ ਕਰੋ ਕਿਉਂਕਿ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇਗਾ। ਆਓ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਿਹੜੀ ਲੜਾਈ ਲੜੀ ਗਈ ਉਹ ਕਵਿਤਾ ਕਹਿ ਕੇ ਖਮਾ ਦੇ ਜਾਓ।
1: ਜਦ ਤੱਕਿਆ ਕੈਰ ਤੇਰਾ ਸੀ ਮਰਦਾਂ ਦਿਲ ਮਚੀਆਂ ਲਾਟਾਂ, ਕਰ ਛੱਡ ਕੇ ਸ਼ਾਤਰ ਚੁੱਕ ਲੇ ਰਾਹ ਵਿਖੜੇ ਲੰਮੀਆਂ ਵਾਟਾਂ, ਸਿਰਾ ਤੜਾਂ ਦੀ ਬਾਰੀ ਸਿੱਖ ਕੌਮ ਦੀ ਕਿਸਮਤ ਘੜਦੇ ਸ਼ੇਰ ਜਜਾਰੂ, ਇੱਕ ਖਾਲਿਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਜਾਰੂ। ਮਰਦਾਂ ਦਿਲ ਮਚੀਆਂ ਲਾਟਾਂ, ਕਰ ਛੱਡ ਕੇ ਸ਼ਸਤਰ ਚੁੱਕ ਲੇ ਰਾਹ ਵਿਖੜੇ ਲੰਮੀਆਂ ਵਾਟਾਂ, ਸਿਰਾ ਤੜਾਂ ਦੀ ਬਾਰੀ ਸਿੱਖ ਕੌਮ ਦੀ ਕਿਸਮਤ ਘੜਦੇ ਸ਼ੇਰ ਜਜਾਰੂ, ਇੱਕ ਖਾਲਿਸਤਾਨ ਦੇ ਬਦਲੇ ਵੱਧ ਵੱਧ ਕੇ

0: ਦਾ ਖੱਪਣ ਬਣ ਕੇ ਫਿਰ ਘਰ ਹੋਣੀ ਦੇ ਵੜਦੇ ਸ਼ੇਰ ਜਦਾਰੂ ਇੱਕ ਖਾਲਸ ਪਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਦਾਰੂ
1: ਸਤਵੰਤ ਬੇਅੰਤ ਸਿੰਘ ਸੂਰੇ ਇੰਦਰਾ ਨੂੰ ਮਜਾ ਚਖਾਦਾ ਹਰ ਮੰਦਰ ਦਾ ਬਦਲਾ ਲੈ ਕੇ ਪਾਪਣ ਨੂੰ ਨਰਕ ਪਹੁੰਚਾਤਾ
0: ਫੜਦੇ ਸ਼ੇਰ ਜਜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ

0: ਜਦ ਕਟਕ ਜੜੇ ਸੀ ਦਿੱਲੀਓ ਬਣ ਚੀਫ ਕਮਾਂਡਰ ਆਇਆ
1: ਢੰਗ ਨਾਲ ਭਾਰ ਬਲਾਉਣਾ ਨਿਤ ਰੈਣ ਸਾਜਿਸ਼ਾਂ ਕਰਦੇ ਸ਼ੇਰ ਜੜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜੜਾਰੂ
0: ਨਹੀਂ ਛੱਡਿਆ ਧਰਤ ਜਿਉਂਦਾ ਜਿਸ ਜਿਸ ਵੀ ਅਣਕ ਵੰਡਾਰੀ ਕਈ ਟੋਟ ਮੁਖਬਾਰੀ ਕਰਦੇ ਕਈ ਮਾਰੇ ਗਏ ਨਿਰੰਕਾਰੀ
1: ਜੋ ਦੁਸ਼ਟ ਚੜ ਗਿਆ ਟੇਟੇ ਜੇ ਦੁਸ਼ਟ ਚੜ ਗਿਆ ਟੇਟੇ ਠਾਗੋਰੀ ਸੀਨੇ ਚੜਦੇ ਸ਼ੇਰ ਜਜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਜਾਰੂ
0: ਸਿੰਘ ਵਾਂਗ ਤੁਫਾਨਾ ਚੜਦੇ ਨਾ ਜਾਣ ਵਰੀ ਤੋਂ ਥੰਮੇ ਦੁਸ਼ਮਣ ਦੀ ਹਿੱਕ ਵਿੱਚ ਵੱਜਦੇ ਕਈ ਮਾਣੋ ਚਾਲ ਬ੍ਰਹਮੀ
1: ਦੇਰ ਚੌਂਕੀਆਂ ਠਾਲੇ ਲਾਕਾਤ ਜਦੋਂ ਕਿਤੇ ਚੜਦੇ ਸ਼ੇਰ ਜਜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਜਾਰੂ
0: ਕਿਤੇ ਟੈਗਰ ਕਿਤੇ ਕਮਾਂਡੋ ਕਿਤੇ ਬੱਬਰ ਖਾਲਸਾ ਗੱਜਦਾ ਮੰਡੋ ਕਿਤੇ ਬੱਬਰ ਖਾਲਸਾ ਗੱਜਦਾ ਕੁੱਲ ਅਰਬ ਚੀਨ ਅਮਰੀਕਾ ਜੋ ਜਾਂ

0: ਸਾਂਝ ਦੇ ਨਹੀਂ ਕਦੇ ਮੈਦਾਨੋਂ ਭਜਦੇ ਦਾ ਛਾਤੀ ਸਾਵੇ ਅੜਦੇ ਸ਼ੇਰ ਜਜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਜਾਰੂ
1: ਕਿਤੇ ਨਾਲ ਗੋਲੀਆਂ ਭੁੰਨਦੇ ਕਿਤੇ ਕਰ ਜਾਣੇ ਅਗਨ ਧਮਾਕੇ ਗੜ ਜਾਣ ਹੋਰ ਸਾਇੰਦ ਦੇ ਜਦ ਕਰ ਕਰ ਪੈਣ ਪਟਾਕੇ
0: ਜਾਣ ਜਰਸੀਆਂ ਅੰਬਰੀ ਲਾਦੇ ਲੰਗਾਰੇ ਧੜਦੇ ਸ਼ੇਰ ਜਜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਜਾਰੂ
1: ਧਰ ਮੋਢਿਆਂ ਤੇ ਸੰਤਾਲੀ ਬਈ ਧਰ ਮੋਢਿਆਂ ਤੇ ਸੰਤਾਲੀ ਦਿਨ ਰਾਤ ਕਾੜ ਕੂ ਬੁੱਕਦੇ ਪੜ੍ਹ ਲਓ ਲਿਬੀਆਂ ਅਖਬਾਰਾਂ ਦਮ ਜਾਣ ਵਰੀ ਦੇ ਘੁੱਟਦੇ
0: ਸੁਰਤ ਟਕਾ ਕੇ ਨਿਤ ਪਾਸ ਚਣੀ ਦਾ ਪੜਦੇ ਸ਼ੇਰ ਜਜਾਰੂ ਇੱਕ ਖਾਲਸਤਾਨ ਦੇ ਬਦਲੇ ਵੱਧ ਵੱਧ ਕੇ ਰਣ ਵਿੱਚ ਲੜਦੇ ਸ਼ੇਰ ਜਜਾਰੂ
2: ਆਓ ਖਾਲਸਾ ਜੀ ਅਰਦਾਸ ਕਰੀਏ ਕੌਮ ਵਿੱਚ ਪਿਆਰ ਇਤਫਾਕ ਏਕਤਾ ਹੋਵੇ ਆਪਣੀ ਮੰਜ਼ਿਲ ਵੱਲ ਵਧੀਏ ਸਤਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਇਹਦੇ ਪੰਚਮ ਇਸੇ ਤਰ੍ਹਾਂ ਝੁਲਦੇ ਰਹਿਣ ਬਾਣੀ ਅਤੇ ਬਾਣੀ ਦਾ ਸਿਧਾਂਤ ਸੰਸਾਰ ਨੂੰ ਪ੍ਰਭਾਵਿਤ ਕਰਦਾ ਰਹੇ ਹੋਈਆਂ ਭੁੱਲਾਂ ਦੀ ਖਿਮਾ ਜੀ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਇੱਥੋਂ ਦੀ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਦਰਜਾ ਬਦਰਜਾ ਵੀਰ ਕੰਮ ਕਰ ਰਹੇ ਨੇ ਸਾਰੇ ਹੀ ਬਹੁਤ ਸਤਿਕਾਰਯੋਗ ਨੇ ਇੱਥੋਂ ਦੇ ਸਾਰੇ ਸੇਵਾਦਾਰ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ ਕੀਰਤਨੀਏ ਸਿੰਘ ਸਭ ਦਾ ਧੰਨਵਾਦ ਕੱਲ੍ਹ ਨੂੰ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਇੱਕ ਵਾਰੀ ਫਿਰ ਤੁਹਾਡੇ ਦਰਸ਼ਨ ਦਾਰ ਕਰਨ ਵਾਸਤੇ ਆ ਰਹੇ ਨੇ ਸਾਰੀ ਗੁਰੂ ਕੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਜੀ ਤੁਹਾਡਾ ਆਪਣਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਸਾਥ ਦੇ ਰਹੇ ਸੀ ਭਾਈ ਕੁਲਵੰਤ ਸਿੰਘ ਜੀ ਗਿੱਲ ਸਭਰਾ ਪੱਟੀ ਭਾਈ ਭੁਪਿੰਦਰ ਸਿੰਘ ਜੀ ਦਰਗਾਹਪੁਰ ਜ਼ਿਲ੍ਹਾ ਤਰਨ ਤਾਰਨ ਭਾਈ ਸੁਖਵਿੰਦਰ ਸਿੰਘ ਜੀ ਸੇਖਵਾ ਜ਼ਿਲ੍ਹਾ ਗੁਰਦਾਸਪੁਰ ਪਿਆਰ ਸਹਿਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਰਾਗ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰਿਆ ਸ਼ਬਦ ਗਾਉਣਾ ਆਇਆ ਸਭ ਦੂਤਾ ਗਾਓ ਹਰੀ ਕਹਿਰਾ ਮੰਜਣੀ ਵਸਾਇਆ ਕਹਿ ਨਾਰੀਅਨ ਦੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾਰੋ ਹਰ ਨਾਰੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਕੀ ਕਰੋ ਕਰ ਤੇਰਾ ਕਰ ਸਵ ਸਵਾਨਾ ਸਿਮਨਾ ਗਲਾ ਸਿਮਤ ਸਵਾਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰੇ ਘਰਤਾ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਰਫ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕਮਾਈਆਂ ਕਰਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਇਆ ਸਦਾ ਕੁਰਬਾਨ ਕੀਤਾ ਗੁਰਬਿੱਟੋ ਜਿਸ ਦੀਆਂ ਵੜੀਆਂ ਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗ ਹੈ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਗੜਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਔ ਮਾਰਿਆ ਦੁਰਕਰਮ ਪਾਇਆ ਤੁਜਨ ਕੋਸੇ ਨਾਮ ਹਰਿ ਕਹਿ ਲਾ ਗਏ ਕਹੇ ਨਾਨਕ ਤੇ ਸੁਖੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੈ ਪੂਰੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੈ ਖੇਤ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਉ। ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਉਦਾ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਪਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

0: ਗੁਰਪੂਰਾ ਭੇਤਿਓ ਵੱਡ ਭਾਗੀ ਮਨੇ ਭਇਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨੇ ਭਇਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰ ਆਗੈ ਸੁਖ ਪਾਸ਼ੇ ਸੁਖ ਸਹਿਜਾ ਕਰ ਆਨੰਦ ਹਮਾਰ ਰਹਾਉ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰ ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਤਿਨ੍ਹਾਂ ਦੇ ਕਵੀਸ਼ਰੀ ਜਥੇ ਪਾਸੋਂ ਕਵੀਸ਼ਰੀ ਵਾਰਾਂ ਗੁਰ ਇਤਿਹਾਸ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਬੇਨਤੀ ਹੈ ਕੱਲ੍ਹ ਵੀ ਇਸੇ ਤਰ੍ਹਾਂ ਦੁਪਹਿਰ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ 12:10 ਤੋਂ ਲੈ ਕੇ 1 ਤੱਕ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਾਉਣਗੇ ਅਤੇ ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ 'ਤੇ ਆਪਣੇ ਪਾਸ ਸਿੱਖ ਪੰਥ ਦੇ ਮਾਨ ਵਿਦਵਾਨ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹ ਪਹੁੰਚ ਰਹੇ ਨੇ। ਉਹਨਾਂ ਦਾ ਕੱਲ੍ਹ ਇਸ ਸਮਾਗਮ ਤੋਂ ਬਾਅਦ ਸਮਾਪਤੀ ਹੈ, ਇਹ ਆਖਰੀ ਦੀਵਾਨ ਹੈ ਕੱਲ੍ਹ ਦਾ ਦੁਪਹਿਰ ਦਾ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ 'ਤੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 5 ਨੂੰ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਤਿਨ੍ਹਾਂ ਦਾ ਜਨਮ ਦਿਹਾੜਾ, 12 ਦਿਨ ਮੰਗਲਵਾਰ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹਿੰਦ ਫਤਿਹ ਦਿਵਸ ਅਤੇ 15 ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਇਸੇ ਤਰ੍ਹਾਂ 17 ਨੂੰ ਛੋਟਾ ਘੱਲੋਘਾਰਾ ਕਾਹਨੂਵਾਲ, 19 ਨੂੰ ਜਨਮ ਦਿਹਾੜਾ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ। ਇਹ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਅਤੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੁੱਲਾ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਨ ਜਾਣ ਕੇ ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਹਿਲਾ ਰਾਗੋੜੀ ਦੀਪ ਕੀ ਮਹਿਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਦਾਖੇ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੁਹਿਲਾ, ਸਿਵਰੋ ਸਿਰਜਨਹਾਰੋ ਤੁਮ ਗਾਵੋ, ਮੇਰੇ ਨਿਰਭਉ ਕਾ ਸੁਹਿਲਾ, ਹਮਾਰੇ ਜਿਤ ਸੁਹਿਲੇ ਸਦਾ ਸੁਖ ਹੋਏ ਰਹੋ, ਨਿਤ ਨਿਤ ਜੀਏੜੇ ਸੰਭਾਲੀਅਮ ਦੇਖੇਗਾ ਦੇਵਨਹਾਰ, ਤ੍ਰਿਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਨਾਰ, ਸਮਤ ਸਾ ਲਿਖਿਆ ਮਿਲ ਕਿਰਪਾਓ ਤੇਲ, ਦੇਉ ਸਜਨ ਆਸੀ ਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਹੋ ਪਹੁੰਚਾ ਸਦੜ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦਿਆ ਮਨ ਰਾਗਾ ਸਾ ਮਹਿਲਾ ਪਹਿਲਾ, ਛੇ ਹਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਬੇ ਸਨੇਕ ਬਾਬਾ, ਜੈ ਕਰ ਕਰਤੇ ਕੀਰਤ ਹੋਏ ਸੁਖ ਰਾਖ ਵਡਾਈ ਤੋਏ ਰਹਾਓ, ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਹਾ ਹੋਵਾ।

ਥਾਲ ਰਵ ਚੰਦ ਦੀ ਪੱਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲਓ ਪੌਣ ਛਵ ਰੋਕ ਕਰੇ ਸਗਲ ਮਨ ਰਾਏ ਫੁਲਨ ਜੋਤੀ ਕੈਸੀ ਆਰਤੀ ਹੋਏ ਪਉ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿੰਬਲ ਨਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਜੋਤ ਸੁਭਾਵੇ ਸੁਆਰਤੀ ਹੋਏ ਹਰ ਚਰਨ ਕੰਵਲ ਮਕਰੰਦ ਲੋਭਿਤ ਮਨੋ ਅਨਦਿਨ ਮੋਇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੂੰ ਜਾ ਤੇ ਤੇਰੇ ਨਾਏ ਵਾਸਾ ਰਾਗ ਗੌਲੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭੋਪਰਿਆ ਅੰਮ੍ਰਿਤ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਮੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧ ਨਾ ਜਾਣਿਆ ਤਨ ਅੰਤਰ ਹੋਮੈ ਕੰਡਾ ਹੈ ਜੂੰ ਜੂੰ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ।

ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆ ਦੇ ਮਾਣ ਨੇ ਤਾਣੇ ਤਾਣੇ ਉੱਠਿਆ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾ ਚਰ ਰਾਸ ਵੇਲੇ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੀਵਾਨਾ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ। ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਬਾਣੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰੋ ਬਖਸ਼ ਲੈਣਾ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਆਰਾਮ ਸਦਕਾ ਚਾਰ ਪਹਿਣ ਦੇ ਨਾ ਅਸੀਂ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿ ਰਹਿਣ ਆਈਏ ਆਪ ਨੇ ਆਪਣੇ ਭਾਣੇ ਵਿੱਚ ਬਤੀਤ ਕਰਾਉਣੀ ਕਿਰਪਾ ਕਰਨ ਜੀ। ਅੰਮ੍ਰਿਤ ਵੇਲੇ ਦਰਸ਼ਨਦਾਰੇ ਬਖਸ਼ਿਸ਼ ਕਰਕੇ ਸਮੁੱਚੇ ਸੰਗਤਾਂ ਨੂੰ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕੋਲ ਕਿਰਪਾ ਕਰਨੀ ਜੀ। ਅੰਗ ਸਦ ਸਹਾਇਨ ਚੜ੍ਹਦੀ ਕਲਾ 'ਚ ਰੱਖਣਾ ਜੀ। ਸਹੀ ਪਿਆਰੇ ਮੇਲੋ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ค่ะ

ਰਘੁਕੋਸਿਮਰਸੇ ਪਦਵੰਤੇ ਰਘੁਕੋਸਿਮਰਸੇ ਪੁਰਖ ਪ੍ਰਧਾਨ ਰਘੁਕੋਸਿਮਰਸੇ ਸਭ ਕੇ ਰਾਜੇ ਰਘੁਕੋਸਿਮ

ਪ੍ਰਭ ਸਿਮਨ ਕਬੂ ਨ ਚੂਰੇ, ਪ੍ਰਭ ਸਿਮਨ ਸਹਿ ਸਮਾਨੀ, ਪ੍ਰਭ ਸਿਮਨ ਕਮਲ ਵਿਗਾਸਨ, ਸੁਪ੍ਰਭ ਸਿਮਨ ਕਾਂਤ ਨਾ ਪਾਰ, ਨਾਨਕ ਤਿੰਨ ਜਨ ਸਰਨੀ ਪਾਇਆ,

ਜੈ ਮਾਤ ਪਿਤਾ ਮਿਤ ਸੂਤ ਨਾ ਪਾਈ ਜੈ ਵਾਹਿਗੁਰੂ ਜੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਜੈ ਮਹਾ ਪਿਆਨ ਦੂਤ ਜਮ ਦਲੈ ਜੈ ਮਸਕਲ ਹੋਇਆ ਤਪਾਰੀ ਅਨੇਕ ਪੁਨਾ ਚਰਨ ਕਰਤ ਨਹੀਂ ਤਰੈ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸਿਚ ਕੋ ਰਾਜਾ ਦੁਖੀਆ ਲਾਖ ਕਰੋਰੀ ਬੰਦਨਾ ਪਰੈ ਅਨੇਕ ਮਾ ਰੰਗ ਤਿਸਕ ਨਾ ਬੁਝਾਵੈ ਜੇ ਮਹਾਰਾ ਗੇ ਜਾਤ ਅਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੂਟਤ ਨਾਹੀ ਕੋਟ ਲਖਵਾਈ ਅਨੇਕ ਵਿਗੰਜੈ ਆਏ ਸੰਗਾਰੈ ਅਨੇਕ ਜੋਨ ਜਨਮੈ ਮਰ ਜਾਮ ਹਉ ਮਹਿਲਾ ਮਲ ਕਬੂ ਨਾ ਧੋਵੈ ਐਸਾ ਨਾਮ ਜਪੋ ਮਨ ਰੰਗ ਦੇਵਾਂ ਰੱਖ ਕੇ ਕਨੇ ਜਾਏ ਨਾ ਕੋਸਾ ਜੇ ਬੈਠੇ ਮਾਨ ਦੁਗਵਾਰਾ ਪੰਥ ਤੇਰਾ ਕੋ ਨ ਸਮਾਨੂ ਜੇ ਮਾਂ ਪਿਆਨ ਦਪਤ ਬੋ ਕਾਮ ਜਹਾ ਤ੍ਰਿਕਾਮਨ ਤੁਜਾ ਕਰਖੈ ਭਗਤ ਜਨਾ ਕੀ ਬਰਤਨ ਨਾਮ ਹਰ ਕਾ ਨਾਮ ਦਾਸ ਕੀ ਓਟ ਹਰ ਜਸ ਕਰਤ ਸੰਤ।

ਹਰ ਜਨ ਕਹਿ ਓਟ ਸਤਾਣੀ, ਓਤ ਬੋਧ ਜਨ ਹਰ ਰਸ ਰਾਧੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕੀ ਭਗਤ ਮੁਕਤ ਭੋ ਕਰੇ, ਹਰ ਜਾਤੇ ਹਰ ਕੋ ਨਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਕਾ ਸੰਗ ਉਡ ਭਾਗੀ।

ਹਰ ਸ਼ਾਸਤਰ ਸਮਤ ਵਿਖਿਆਨ ਸਗਲ ਤਿਆਗ ਬਨਮਤੇ ਬਿਰਿਆ ਗੁਰਮੁਖ ਨਾਮ ਜਪੀਏ ਇੱਕ ਵਾਰ ਮਾਂ ਦਾਸ ਵੀ ਸਰਦੀ ਵੈ

0: ਸਗਲ ਕਟਾ ਕੋ ਦੇਉ ਦਾਨ
1: ਰਾਵਣ ਹਰ ਸੁਆਮੀ
0: ਸਗਲ ਕਟਾ ਕੇ ਅੰਤਰ ਜਾਮੀ ਆਪਣ ਸੰਗਾ ਪ੍ਰਵਰਤੇ ਨਾਨਕ ਔਰ ਨਾ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲੇਰਿਆ ਹਰ ਕੋ ਨਾਮ ਜਪੋ ਜੀ ਸਦਾ ਹਰ ਕੋ ਜਸ ਨਿਰ

ਦੇ ਕੌਣ ਦ੍ਰਿਸ਼ਟਾਨੀ ਗੁਰੂ ਗੁਣ ਮੈਂ ਜਿਨੇ ਵਾਰਿਆ ਪਰ ਜੋ ਗੁਣ ਪੂਜਨ ਸੁਖ ਸੂਤ ਮੁਖ ਪਿਆਓ ਬੈਠ ਕੋ ਦੈਨ ਬਸ ਲਿਓ ਤਾਂ ਨਾਨਕ ਸੀ ਜੈ ਸੁਤ ਪ੍ਰਾਤ ਮੀਤ ਬੰਤਾ ਸੰਗ ਸਾਹਿ ਸੁਖਦਾਈ ਪਵਨ ਪਾਉ ਕਮਲਾ ਸਗਲ ਸਮਰੀ ਸੰਗ ਸਾਧ ਬਸਾ ਕਿਸੇ ਤਿਆਗ ਵਰ ਸੰਗਰਚਨਾ ਨਾਨਕ ਕਾਢ ਲਿਓ ਪ੍ਰਭਾਪੇ ਕਿਸੇ ਉਪਰੀਤ ਨਾ ਕਰੇ ਗੁਵਾਰ ਤਾਸੇ ਮੂੜਾ ਮਨ ਨਹੀਂ ਲਿਆਵੇ ਤਾਕੋ ਅੰਧਾ ਜਾਨ ਅਧੂਰੇ ਕਿਸੇ ਵਿਸਾਰੇ ਮੁਕਤ ਜਾਨ ਨਾਨਕ ਰੱਖਣਾਰ ਪਾਰ ਸਾ ਚੋੜ ਚੂੜ ਸੰਗ ਮਚਾਏ ਜੋ ਅੰਸ ਦੂਰ ਪੁਰਾਣਾ ਸੰਸਾਈ ਤਿਸ ਪਰ ਹਰੈ ਗਰਤ ਪ੍ਰੀਤ ਬਸਮ ਸੰਗ ਹੋਏ ਨਾਨਕ ਕਾੜ ਲਿਓ ਪ੍ਰਭ ਦਿਆਲ ਲੋਕ ਉਚਾਰਾ ਕਰੇ ਦਿਨ ਰਾਤ ਤਪਸ ਨਾਇ ਕਛ ਕਰੇ ਜਪਾਇਆ ਅੰਤਰ ਵੈ ਪਹਿਲੋ ਸਵਾਨ ਗਲਵਾਤਰ ਕੈਸੇ ਦਰਿਆ ਦਾ ਨਾਨਕ ਤੇਜਨ ਸਹਿ ਸਮਾਤ ਕਰ ਗਏ ਲੋੜ ਨਿਭਾਵੇ ਨਿਸ ਕਹੀਏ ਤੋ ਸਮਝੇ ਪੂਰਾ ਜਤਨ ਕਰੇ ਤੋ ਵੀ ਸੁਰਭੰਗ ਨਹੀਂ ਹੋ ਦੁਆ ਉਸ ਗਵਨ ਨਾਨਕ ਤੁਮਰੀ ਕਿਰਪਾ ਤਰੈ ਜੋ ਵੈ ਰਾਈ ਦਾਸ ਪ੍ਰੀਤ ਅਣਤ ਕੀਲ ਮਾਇਆ ਰੰਗ ਰਸੈ ਕਾਲ ਨਾ ਵੈ ਮੂੜੇ ਚੀਤ ਝੂੜ ਵਿਕਾਰ ਮਹਾਂ ਲਉ ਉਤਰੋ ਨਾਨਕ ਕਾਟ ਰੱਖ ਲਿਓ।

ਰੋ ਕੀ ਆਗਿਆ ਮਨ ਹੈ ਮਾਤਾ ਹੈ ਨਾਨਕ ਸਾਹਿਬ ਸਦਾ ਦਇਆਲ ਸਰਪਰ ਹੋ ਜਾਨ ਅਨਿਤ ਮਨ ਪਛਤਾਵੇ ਲਪਟ ਰਿਹਾ ਤੈਨ ਦੰਦਾਰ ਆਪੋ ਹਾਥ ਨਾ ਆਵੇ ਕੀ ਕਰ ਕਿਰਪਾ ਨਾਨਕ ਆਪ ਲੈ ਲਈ ਮਮਤਾ ਮਾਇਆ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੰਗ ਸੰਗ ਮਾਇ ਬੇਕਸਤਾ ਮਿਥਿਆ ਪਸੁਪਰ ਕਰਤ ਕੁਮਾਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੇ ਮਿਥਿਆ ਸਵਾਦ ਮਿਥਿਆ ਮਨ ਪਰ ਲੋ ਲੁਭਾਵੇ ਮਿਥਿਆ ਵਾਸ ਲੇਤ ਵਿਕਾਰਾ ਸਬਲ ਦੇ ਨਾਨਕ ਕਰਾਰ ਨਾਮ ਲਈ ਨਾਨਕ ਤਾ ਕੈ ਬਲ ਬਲ ਜਾਓ।

0: ਜ਼ਰੂਰ ਜਨਾਦ ਕਿਸੇ ਬੁਝਾਤ ਨੇਰਾ
1: ਬਾਪ ਸਿਆਣ ਸਗਲ ਤੇ ਰਹਿ
0: ਸਭ ਕੁ ਜਾਣਿਆ ਆਤਮ ਕੀ ਰਹਿਤ ਅੰਤ ਨੰਤਰ ਰਹਿ ਸਮਾਏ ਜਿਸ ਕਿਰਪਾ ਕਰੀ ਨਿਮੁਖ ਨਿਮੁਖ ਜਪਨਾ।

Tishtha kur kura kuman mai. Tishkosa makbram gudpai. Zityai sadam mandra. Aad paisam rotar srasna. Nanak sadati ayatya vanjog. Tishtha kitya katar lubavai. Manar pyaar ta kajas gavi jai. ਮੁਤਾ ਕੋਜ ਸਸਨ ਖਾਨੈ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਨਾਨਕ ਪਸੇਤੀ ਕਰ ਜਾਏ ਲਿਵ ਲਾਓ ਤੇ ਸਾਂ ਸੁਨੇਹੀ ਮਨ ਸੁਖ ਪਾਵੈ ਹਰ ਜਸ ਕਹਿਤ ਮਨ ਸੰਨੀ ਪਟਾ ਕਰ ਪ੍ਰਭਾ ਕੈ ਮਨ ਸਹਾ ਸਹਾ ਸਿਮਰੋ ਪ੍ਰਭੂ ਚੈ ਨਾਨਕਤਾ ਕੀ ਬਦ ਕਰੇ ਮਨ ਤਿਸ ਮਦ ਕੋ ਆਲਸ ਕੀ ਜੈ ਮਨ ਤਿਸ ਪ੍ਰਭ ਕੋ ਕਬ ਨਾ ਵਿਸਾਰੀ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਉਠੋ ਬੈਠ ਸਾ ਤਿਸੇ ਧਿਆਈ ਯਾ ਹੁਆ ਨਾਨਕ ਤੇਰੀ ਰਖੈ ਮਨਾੜ ਪੈਰ ਕਰ ਤਿਸ ਕਾ ਧਿਆਨ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਵੀ ਕਹਿ ਬਿਸਮਾਦ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਸੰਪੂਰਨ ਬੁਲੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਸ ਗੁਰੂ ਕੋ ਮੂਲ ਨਾ ਮਨੋ ਵਿਸਾਰ ਪ੍ਰੇਮ ਉਰਦੂ ਦਾ ਗੋ ਜਾਪ ਜਿਸੇ ਜਾਣ ਮਨ ਸਦਾ ਅਜੂਰੇ ਰੇਮਨ ਮੇਰੇ ਦੂਤਾ ਸਿਉ ਰਾਜ ਨਾਨਕ ਜਾਪ ਜਪੈ ਜਪ ਸੋਏ ਆਪ ਗਾਵਾਏ ਸੁਹਾਰ ਗੁਣ ਗਾਓ ਪ੍ਰਭੂ ਦਿਆ ਤੇ ਕਮਲ ਵਿਕਾਸ ਮਤੂ ਤਮ ਹੋਏ ਆਪੋ ਕੁਝ ਨੋ ਕਿਨੂ ਲੈ

ਹੋਏ ਪੁਜਾਰੀ, ਕਈ ਕੋਟ ਪੈ ਤੀਰਥਵਾਸੀ, ਕਈ ਕੋਟ ਵੇਦ ਕੇ ਸੋਤੇ, ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਨਵ ਤਨ ਨਾਮ ਤਿਆਵੈ, ਕਈ ਕੋਟ ਪੈ ਅਭਿਮਾਨੀ, ਕਈ ਕੋਟ ਕਿਰਪਨ ਖਟੋਰ, ਕਈ ਕੋਟ ਪਰ ਦੁਰ ਕੋਈ ਰਹਿ, ਕਈ ਕੋਟ ਮਾਇਆ ਸਮਾਏ, ਜਿਤ ਲਾਓ ਤਿਤ ਤਿਤ ਲਗਲਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਪੰਕੀ ਸਰਬ ਪਾਏ, ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਸਸੀ ਅਸੁਰ ਨਖਤਰ, ਸਗਲ ਸਮਰੀ ਆਪਣੇ ਸੂਤ ਤਾਰ, ਕਈ ਕੋਟ ਰਾਜਸਥਾਨ ਸਾਤਕ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਕੀ ਚੀਜਿਵੇ, ਕਈ ਕੋਟ ਜਾਖਿ ਕਿੰਨਰ ਪਿਸਾਚ, ਸਭੇ ਨਿਰੇ ਸਭੂ ਤੇ ਦੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਜਨਮੈ ਜੀਵੇ ਮਰੈ, ਕਈ ਕੋਟ ਬੈਠ ਧੀ ਖਾਏ, ਕਈ ਕੋਟ ਕੀ ਤਨਵੰਤ, ਜੈ ਜੈ ਪਾਣਾ ਤੈ ਤੈ ਰਾਖੇ, ਕਈ ਕੋਟ ਪਏ ਬੈਰਾਗੀ, ਕਈ ਕੋਟ ਪ੍ਰਭ ਕੋ ਗੋਜਨ ਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਕਈ ਕੋਟ ਮਾਂਗਾ ਸਤਸੰਗ, ਜਿਨ ਕੋਏ ਆਪ ਸੁਪ੍ਰਸੰਨ, ਕਈ ਕੋਟ ਕਾਣੀ ਅਰਖੰਡ।

ਤੂੰ ਸਰਬ ਕੀ ਉਤਰ ਵਾਲ ਪ੍ਰਭੂ ਭਿਖਾਰੀ ਨੀਚ ਕਾ ਸਾਜਾ ਪ੍ਰਭੂ ਭਲਾ ਭਲਾ ਕਾਵੈ ਗੁਰ ਪ੍ਰਸਾਦ ਨਾਨਕ ਸਚ ਕਹੈ ਪ੍ਰਭੂ ਮੂਨ ਤਾਰੀ ਲਾਵੈ ਧਿਆਨ ਪ੍ਰਭੂ ਸਿਸਾ ਦੇ ਮੁਖ ਗਿਆਨ

ਸੁਮਰ ਪਤੀ ਓ ਸਵਾਨ ਸੋਧ ਬਿਸ਼ਟਾ ਕਾ ਜੰਤ ਜਨਮ ਮਰੈ ਬੋਜੋਨ ਪਰਮਾਵੈ ਸੁਮੂਰੁ ਕੰਦਾ ਗਿਆਨ ਨਾਨਕਿਆ ਮੁਕਤਾ ਕੈ ਸੁਖ ਪਾਵੈ ਸੰਸਮਾਦ ਕਾ ਸੰਗ ਨਾ ਜਾਵੈ ਫਲ ਪੀਤਰਤਾ ਕਾਏ ਬਿਨਾਸ ਹਿਨਮੈ ਜਾਇ ਪਸਮੰਤ ਧਰਮ ਰਾਇ ਤਿਸ ਕਰੇ ਖੁਆਰੀ ਸੋਜਨ ਨਾਨਕ ਤਰ ਗੈ ਪ੍ਰਵਾਨ ਸੰਭਾਵੈ ਸਗਲੇ ਬਿਰਧਾਰੇ ਨਰਕ ਸੁਖ ਫਿਰ ਫਿਰ ਅਵਤਾਰ ਭਦਰ ਗੈ ਕੋ ਕੈਸੇ ਕਵੈ ਕਿਸੇ ਭਲਾਈ ਨਿਕਟ ਨਾ ਆਵੈ ਕੌਣ ਨਾਨਕ ਤਾ ਕਿਤਨੇ ਮਲ ਸੋਏ ਤਬ ਇਸ ਕੋ ਸੁਖ ਨਾ ਹੀ ਕੋਈ ਤਬ ਲੋਕ ਦੁਰਗ ਜੋਨ ਮੈਂ ਫਿਰਤਾ ਤਬ ਨਾਨਕ ਲਗਨਾ ਚੁਨਾ ਹੀ ਚੀਤ ਤਬ ਲੋਕ ਧਰਮ ਰਾਏ ਦੇ ਸਜਾਏ ਗੁਰੂ ਪ੍ਰਸਾਦ ਨਾਨਕ ਕੋ

देवन को एक भगवान।

ਨਾਨਕ ਜੁਗ ਨਲਾ ਕੇ ਕੋਈ ਤੁਮ ਮੇਰੇ ਸਤ ਵਿਹਾਰ ਸਦਾ ਸੁਹਿਲਾ ਕਰ ਲੈ ਜੀਉ ਸਾ ਸੰਗ ਬਿਨ ਸਾ ਸਭ ਸੰਗ ਮੇਰੇ ਭਾਵ ਜੋ ਪਿਆ ਅਰਵਿੰਦ ਗੁਰਪ੍ਰਸਾਦ ਤਤ ਸਭ ਪੂਜਿਆ ਨਾਨਕ ਸੋ ਸੁਖਮ ਸੋਈ ਅਸੂਲ ਆਪਣ ਚਲਤਾ ਪੀ ਕਰੈ ਆਗਾ ਕਾਰੀ ਤਾਰੀ ਸਭ ਸ੍ਰਿਸ਼ਟ ਅਨੇਕ ਜੁਗ ਤ੍ਰੇਤਾ ਪ੍ਰਤਾਪ ਤਾਰਨ ਤਾਰਯੋ ਬ੍ਰਹਮੰਡ ਆਜ ਪੈ ਤਾ ਨਾਨਕ ਜਾਪ ਸਭ ਸੰਸਾਰ ਤ੍ਰੈ ਤਿਨ ਮੰਤ ਰੋਕੇ ਸੇਵਕ ਦੁਖ ਵਿਸਾਰਨ ਮੁਰਖਾ ਸਭ ਜੋ ਪੈ ਨਿਆਲ ਜਿਸਨੂੰ ਕਿਰਪਾ ਕਰੈ ਬੜ ਪਾਕੈ ਨਾਨਕ ਦਿਨ ਪ੍ਰਭ ਕੋ ਉਤਮ ਕਰਮਾਨ ਸਦਾ ਸਦਾ ਵਿਸੈ ਹਰ ਸੰਗ ਕਰਨੇ ਹਾਰ ਪਛਾਣੈ ਸੋਏ ਜੈਸਾ ਸਤ ਹੈ ਸਤਿ ਸਥਾਨਾ ਵੈਸੋ ਨਿਦਾਨ।

ਦੀ ਸਬਜ਼ੀ ਆਪੇ ਬਿਤਪਾਲ ਤਿਸਦੇ ਬਿਰਤਾ ਕੋਈ ਨਾਏ ਅਵਨਾ ਸੀ ਪ੍ਰਭਾ ਪੇ ਆਪ ਜਿਸੋ ਪ੍ਰਾਣੀ ਲੋਚੈ ਕੋਏ ਗਤ ਨਾਨਕ ਜਪੇ ਕਰ ਨਾਮ ਪ੍ਰਭ ਕੀ ਜੋ ਸਗਲ ਕਟ ਸੋ ਹੈ ਜਾ ਸਭ ਕੀ ਤਿਸਕਾ ਦੀ ਆਦਰ ਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜਿਸ ਦੇ ਨਾਰ ਜਾਣੈ ਗਾਵਾਰ ਨਾਨਕ ਸੋਚਨ ਸਦਾ ਰੋਗ ਤਿਉ ਗੁਰ ਕਾ ਸ਼ਬਦ ਮਨੈ ਸਮਨ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਨਾਨਕ ਕੀ ਅਰਲੋਚਾ ਪੂਰ ਗੁਰੂ ਲਿਖੇ ਕਾ ਲਿਖਿਆ ਪਾਈਐ ਤਿਆਗ ਦੁੱਧ ਸਚ ਤਾਰ ਕਾਏ ਵਿਰਹਿ ਜਾਨ ਲਪਟ ਰਿਓ ਰਸ ਲੋਭੀ।

ਸੱਚਾ ਜੀਵੈ ਨਾਨਕ ਹਰਿ ਨਾਮੁ। ਨਾਮ ਕੇ ਤਾਰੇ ਖਣ ਬ੍ਰਹਿਮੰਡ, ਨਾਮ ਕੇ ਸਾਰੇ ਸਨ ਗਿਆਨ ਧਿਆਨ, ਨਾਮ ਕੇ ਤਾਰੇ ਅਸਗਲ ਆਕਾਰ, ਨਾਮ ਕੇ ਸਮੁਦਰੇ ਸੰਸਵਨ, ਨਾਨਕ ਚੌਥੇ ਪਦ ਮੈਂ ਸੋਧ ਜਨਗਤ ਪਾਏ, ਗੁਰੂ ਸਾਹਿਬ ਕੇਲ ਪ੍ਰਦਾਨ, ਸਤਿਗੁਰੂ ਸੁਖੀ ਬਸਮਾਨੀ, ਮੂਲ ਸਤ ਸਤ ਤੁਪਤ ਜਿਸੇ ਬੁਝਾਇ ਤਿਸੈ ਸਫਲੀ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤਿ ਜਨ ਜਾ ਕਰਦਾ ਪ੍ਰਵੇਸ਼, ਨਾਮ ਜਪਤਾ ਕੀ ਗਤੋਏ, ਆਪੇ ਜਾਣੇ ਆਪਣੀ ਵਿਦਗਤ, ਔਰ ਨਾ ਬੂਝ ਕਰਤ ਵਿਚਾਰ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਜਿਨ ਬੁਝਿਆ ਤਿਸ ਆਇਆ ਸਵਾਦ, ਗੁਰਕੇ ਬਚਨ ਪਦਾਰਥ ਲਏ, ਜਨ ਕਾ ਸੰਤਰੈ ਸੰਸਾਰ, ਜਨ ਕਾ ਸੰਗੇ ਖਿਲਿਵਲਾ।

0: ਆਪ ਸਤ ਸਤ ਸਵਤਾਰੀ
1: ਆਪ ਸਤ ਸਤ ਸਵਤਾਰੀ
0: ਆਪੇ ਗੁਣ ਆਪੇ ਗੁਣਕਾਰੀ ਨਾਨਕ ਸਤ ਸਤ ਪ੍ਰਸੋਏ ਨਾਰਾਇਣ ਮਿਲੇ ਨਾਨਕ
1: ਠਾਕੁਰ
0: ਕਾ ਸੇਵ ਸਦਾ ਪੁਜਾਰੀ
1: ਠਾਕੁਰ
0: ਕੇ ਸੇਵਕ ਕੀ ਨਿਰਮਲ ਰੀਤ ਕਾ ਸੇਵਕ ਨਾਮ ਕੈ ਰੰਗ ਉੱਚੇ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨਾਮ
0: ਸੁਕਰ ਨਾਮ ਕਾ ਸੰਗ
1: ਮੰਤਨ ਨਾਮ ਜਨ ਕਾ ਸਤਿਗਾਨ ਪ੍ਰਭ ਆਪਣੇ ਜਨ ਕੀ ਨੀ ਜਾਤ ਕੋ ਕੁਮ ਪਛਾਣੈ ਜਿਸ ਕਾ ਗੁਣ ਕਾ ਏਕ ਨ ਜਾਣੋ ਮੰਤਨ ਆਪਣਾ
0: ਤਿੰਨ ਦਿੰਦੇ
1: ਆਪਣਾ
0: ਸੁਰਜਨ ਸਰਵ ਤੋਂ

ਸਤਿਗੁਰ ਜੀ ਕਾਲਤ ਪਲਸ ਵਾਰੈ ਗੁਰ ਕੇ ਗ੍ਰਹਿ ਸੇਵਕ ਜੁਰੈ ਆਪਸ ਕੋ ਕਰ ਕਛ ਨ ਜਨਾਵੈ ਮਨ ਵਿੱਚ ਸਤਿਗੁਰ ਕੇ ਪਾਸ ਸੇਵਾ ਕਰ ਤੋਏ ਨਿਕਾਮੀ ਆਪਣੀ ਕਿਰਪਾ ਜਿਸ ਆਪ ਕਰਾਏ ਵਿਸ ਵਿਸਵੇ ਗੁਰ ਕਾ ਮਨ ਮਾਨੈ

0: ਲਿਆ ਨਾ ਜਾਈਏ
1: ਸਬਲ
0: ਦਸਨ ਬੇਕਤ ਪੁਨੀਤ ਪੇਟਤ ਸੰਗ ਰਾਮ ਗੁਣ ਰਵੇ ਸੁਣਕਰ ਬਚਨ ਗਨ ਸੁਣਕਰ ਬਚਨ ਕਰਨ ਗਾਨੇ

ਏਕ ਸਿਮਰ ਨਾਮ ਆਧਾਰ ਚਰਨ ਕਮਲ ਰਿਧਮੈ ਉਤਾਰੋ ਨੁੜਕਰ ਕਉ ਨਾਮ ਅਰਵਤ ਸੰਤ ਜਨਾ ਕਾ ਨਿਰਮਲ ਮੰਤ ਸਰਵ ਰੋਗ ਨਾਨਕ ਮਿਟ ਜਾਏ ਜਪ ਨਾਨਕ ਦਰਗਹਿ ਪ੍ਰਵਾਨ ਵੈਦਿਸ ਦਾਵਤਾ ਬੈਠਾਏ ਸਿਮਰ ਸਿਮਰ ਸਦਾ ਸੁਖ ਪਾਓ ਭਗਤ ਪਾਏ ਆਤਮ ਪ੍ਰਕਾਸ਼ ਕਉ ਨਾਨਕ ਕਾਟੀ ਚੰਪਾਸੀ ਜਨਮ ਰਹਿ ਸੋ ਕਾ ਚੋਕਾ ਚਾ ਆਤਿਆ ਸਨ ਗੁਰਦੇਵ ਹਰ ਸਿਮਰ ਪ੍ਰਾਨ ਆਧਾਰ ਸਿਮਰ ਸਾਧ ਵੇਦ ਵਿਚਾਰੇ ਮਨ ਬੰਚਤ ਨਾਨਕ ਕੁਲ ਪਾਏ ਤੂੰ ਕਿਉਂ ਲਪਟਾਵੇ ਮੂਰਖ ਮਨਾ ਇੰਤੇ ਕਉ ਕੁਮ ਤੁਮ ਕੁਮ ਸੁਨਾਤਾ ਇੰਤੇ ਕਉ ਕੁਮ ਚੁਟਕਾਰ ਝੂਠਾ ਡਾਂ ਝੂਠ ਪਾਸਾਰੀ ਨਾਮ ਵਿਸਾਰ ਨਾਨਕ ਪਛਤਾਨਾ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨ ਕੇ ਕਿਲ ਵਿਖ ਜਾਏ ਸੁਣ ਕਹਿ ਤਹਿਤ ਗਤ ਪਾਵੋ ਸਹਿ ਸੁਭਾਇ ਨਾਨਕ ਪੁਨ ਗਾਓ ਬਿਨਸਾਇਓ ਮੈਂ ਵਿਖ ਪੈਲ ਸਾਸ ਗਰਾ ਸਰ ਨਾਮ ਸਮਾਲ ਸਾਸ ਅੰਕਾਵੈ ਸਚਤਨਾ ਜਾ ਕੇ ਮਸਤਕ ਲੇਖ ਏਕ ਸਿਮਰ ਏਕੋ ਮਨਾਏ

ਕਰਿਆ ਸਤਸੰਗ ਜੂਰੀ ਨਾਨਕ ਭਗਤੀ ਨਾਮ ਸਮਾਏ ਪ੍ਰਸਾਦ ਕੋ ਬਿਰਲਾ ਲਾਖੈ।

ਪ੍ਰਭੂ ਸਦਾ ਕਿਰਪਾਲ ਹਰ ਗੁਰ ਕਾਰਨ ਕਰਤਾਰ ਪ੍ਰਾਣ ਆਧਾਰ ਨਾਨਕ ਤੁਮਰੀ ਸਨ ਪੁਰਖ ਭਗਵਾਨ ਏਕ ਨੂੰ ਕਰਕੇ ਗੁਣ ਗਾਏ ਹਰ ਕੇ ਨਾਮ ਕੀ ਕਥਾ ਮਨ ਪਾਈ ਕ੍ਰਿਸ਼ਨਾ ਜਗਤੀ ਹਰ ਅਰਨੀਤ ਹਿਰਦਵ ਸਹਿ ਪੂਰਨ ਕਰਮੰਤ ਸਾਰ

ਆਪੇ ਕਾ ਵਿਸਥਾਰ ਆਪਣੇ ਪਾਣੇ ਲੈ ਸਮਾਏ ਆਪਣ ਸੂ ਸਭ ਜੋਗ ਪਰੋਏ ਸਤਨਾਮ ਸੋਈ ਜਨ ਪਾਏ ਨਾਨਕ ਸੋ ਸਿਸ਼ਟ ਕਾ ਜੇਤਾ ਦੀਨ ਦਿਆਲ ਨਾਥ ਕੋ ਨਾਥ ਸੋ ਮੁਆ ਜਿਸ ਮਨ ਵਿਚਾਰੈ ਸਭ ਸ੍ਰੀ ਨਿਰੰਜਨ ਰਾਏ ਮੰਤਰ ਬਵਾ

ਲੋਕਨਿਕਾਰ ਜਾ ਕੇ ਮਨ ਲਾਕਾਰ ਰੰਗ ਸੁਨ ਸੁਨ ਅਨੰਦ ਕਰੇ ਪ੍ਰਭ ਕਾ ਜੈ ਨਾਨਕ ਉਤਰੇ ਦਿਨ ਕੇ ਸਾਥੇ ਕਰ ਕਿਰਪਾ ਪ੍ਰਭ ਆਪ ਮਿਲਾਏ ਅੰਮ੍ਰਿਤ ਨਾਮ ਸਾਧ ਸੰਗ ਦੇਣਾ ਰਾਮ ਨਾਮ ਸੁੰਦਰ ਨਾ ਕਹਤੇ ਨਾਨਕ ਨੇ ਵੀ ਕੇ ਬਿਮਾਰੀ ਸਾਵਧਾਨ ਕਾ ਗੁਰਜੀਤ ਜਿਸ ਮਨ ਬਸੈ ਸੋਤ ਨਿਦਾਨ ਵਰਦਾਨ ਪ੍ਰਭ ਸਭ ਲੋਏ ਬਰਨਾ ਹੋਇਆ ਵਨਜਾਨ ਨਾਨਕ ਜਿਸੈ ਪ੍ਰਾਪਤ ਹੋਏ ਬੁੱਧ ਗਿਆਨ ਸਭ ਤੈ ਸਿੱਧ ਗਿਆਨ ਸੇ ਸੂਤਮ ਇਸ਼ਨਾਨ ਸਭ ਕੇ ਮਸੂਲ ਤੇ ਉਦਾਸ

0: ਬਲ ਤਖਤ ਬੈਠਾ ਗੁਰ ਹਟੀਐ
1: ਕਰੈ ਜੈ ਗੁਰ ਵਰਮਾਇਆ ਸਿ ਜੋ ਲੂਣੀ ਛਟੀਐ
0: ਚਲੈ ਗੁਰ ਸ਼ਬਦ ਹਰ ਤੋੜਨਾ ਵੀ ਖਟੀਐ
1: ਸੱਚਾ ਦਿਤ ਕਸਮ ਦੀ ਆਪ ਕੈਦੀ ਕੈਰ ਦਬਟੀਐ
0: ਵੈ ਸੇਵਤ ਕਸਮ ਦੀ ਨੂਰ ਅਰਸੋ ਕੁਰਸੋ ਛਟੀਐ
1: ਜਿਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ
0: ਗੁਰ ਫਰਮਾਇਆ ਕਿਉਂ ਇਦੂ ਬੋਲੋ ਹਟੀਐ
1: ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰਟੀਐ
0: ਸਤਿਗੁਰ
1: ਆਖੈ ਸੱਚਾ ਕਰੇ ਸਾ ਬਾਤ ਹੋਏ ਦਰਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸਾ ਡਾਲੀ ਦਰ ਦਰ ਕਸਮ ਦੈ ਨਾਏ ਸੱਚੇ ਲਾੜੀ ਬਾਣੀ ਲਾਲੀ ਲੰਗਰ ਦੌਲਤ ਵੰਡੀਏ ਰਸਮਤ ਗੀਰ ਕਿਆਲੀ ਹਏ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਕਾਲੀ ਹੋਰਿਓ ਕੰਗ ਬਹਾਈਐ ਦੁਨਿਆਈ ਆ ਕਹਿ ਕੇ ਕਿਉਂ ਮਾਦਾਣਾ ਪਰਬਤ ਕਰ ਨੇਤਰ ਬਾਸਕ ਸਬਰੜ ਕਿਉਂ ਗੁਰਦੋ ਤੇ ਵੇਖਾ ਲੈਨ ਜਿਨੈਵੜ ਪਿੰਟਣ ਕਿਉਂ ਜੋਤ ਸਮਾ ਜੋਤ ਸਮਾਣੀ ਜੋਤ ਮਾਏ ਆਪਾ ਪੈਸੇ ਦੀ ਮੈਂ ਕਿਉਂ ਜਾਂ ਸੁਦੋਸਤ ਲੈਣਾ ਟਿਕਿਉਂ ਜਾਂ ਸੁਦੋਸਤ ਲੈਣਾ ਟਿਕਿਉਂ ਜਬ ਤਬ ਸੰਜਮ ਨਾਲ ਤਦ ਹੋਰ ਮੁੱਚ ਗੁਰੂਰ ਵਰੀਆ ਦਰਗਾਹ ਗੁਰੂ

0: ਸਤੋ ਖੇਤ ਜਮਾਇਓ ਸਤੋ ਚਾਵਣ
1: ਮਿੱਤਰ ਸੋਈ ਤੇਰੀਓ ਕਿਉ ਮੈ ਤਾ ਕਾਣ
0: ਚਾਰੇ ਕੁੰਡਾ ਸੁਜਿਓ ਸਮਨ ਮੈਂ ਸਬਦ ਪਰਵਾਣ
1: ਆਵਾ ਗੁਣ ਨਿਧਾਰ ਨਿਵਾਰਿਓ ਕਰਨਰ ਦਿਨ ਨਿਸ਼ਾਨ
0: ਉਤਰਿਆ ਉਤਾਰ ਲੈ ਸੋ ਪੁਰਖ ਸਜਾ।

0: गुरु,
1: वाहे
0: गुरु।

ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਿਮਰੰ ਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਤ ਧਾਰੰ ਗੁਰ ਅਰਜਨ ਗੁਣ ਸਹਿਤ ਵਿਚਾਰੰ ਗੁਰ ਰਾਮਦਾਸ ਘਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜੈਤ ਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਪੁੱਤ।

ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ।

ਬਿਨ ਗੁਰ ਗੁਣ ਨਾ ਸਮਾਵਣੀ ਬਦ ਰਾਮ ਜੀਓ ਭਰ ਜੂਬਨ ਮੈਂ ਮਤ ਪੇਈਣਾ ਘਰ ਪਾਉਣੀ ਬਲ ਰਾਮ ਜੀਓ ਮੈਲੀ ਔਗਣ ਚੇਤ ਬਿਨ ਗੁਰ ਗੁਣ ਨਾ ਸਮਾਵਣੀ ਬਲ ਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਿਜ ਨਾ ਪਾਇਆ ਸਤਿਗੁਰ

ਸੱਚ ਬੋਲੈ ਫਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਵਣ ਮੈਂ ਮਤ ਭੀੜ ਕਰ ਪਾਉਣੀ ਬਦਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੁਗੋ ਜੁਗ ਅਟਲ ਸ਼ਬਦ ਗੁਰੂ ਗਰੀਬ ਨੂੰ ਆਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਖਤਾਂ 'ਤੇ ਬਿਰਾਜਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਨੂੰ ਸਾਂਝਾ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਉਹ ਵੱਡੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਹੋਇਆ ਰਾਗ ਸੂਹੀ ਦਾ ਸੰਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿੱਤਰ ਅੰਗ 763 764 ਉੱਤੇ ਸੁਭਾਏਮਾਨ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਦੱਸੇ ਹੋਏ ਆਸੇ ਮੁਤਾਬਕ ਸਤਿਗੁਰੂ ਸਾਨੂੰ ਸਾਰਿਆਂ ਨੂੰ ਜੀਵਨ ਦਾਤ ਬਖਸ਼ਿਸ਼ ਕਰਨ। ਸੱਚੇ ਪਾਤਸ਼ਾਹ ਜੀ ਦਾ ਕੋਟਾਣ ਕੋਟਾਣ ਸ਼ੁਕਰਾਨ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਆਪਣੀ ਨਿੱਘੀ ਪਿਆਰੀ ਗੋਦ ਬਖਸ਼ਿਸ਼ ਕੀਤੀ। ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਨਿਤ ਅਨੁਸਾਰ ਸੱਚੇ ਪਾਤਸ਼ਾਹ ਦੇ ਪਿੱਤਰ ਚਰਣਾਂ 'ਚ ਪੁੱਜਦੀਆਂ, ਸਤਿਗੁਰੂ ਦੀ ਕੀਰਤੀ ਕਰਦੀਆਂ, ਸਿਮਰਨ ਅਭਿਆਸ ਕਰਦੀਆਂ। ਪਾਤਸ਼ਾਹ ਆਪਣੇ ਚਰਨਾਂ ਵਿੱਚ ਇਸੇ ਤਰ੍ਹਾਂ ਥਾਂ ਬਖਸ਼ਦੇ ਰਹਿਣ, ਆਪਣੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਤਿਗੁਰੂ ਸੁਭਾਵ ਬਖਸ਼ਦੇ ਰਹਿਣ। ਸੋ ਜਿੰਨੀ ਵੀ ਸੰਗਤ ਸਤਿਗੁਰੂ ਜੀ ਦੇ ਪਿੱਤਰ ਚਰਨ ਪਰਸਨ ਦੇ ਲਈ ਆਈ ਹੈ, ਦੋਵੇਂ ਹੱਥ ਜੋੜ ਕੇ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ ਕੀਤਾ ਜਾਂਦਾ, ਜੀਓ ਆਇਆਂ ਕਿਹਾ ਜਾਂਦਾ, ਜੀਓ ਆਇਆਂ ਕਿਹਾ ਜਾਂਦਾ। ਭੁੱਲ ਚੁੱਕ ਦੀ ਖਿਮਾ ਆ ਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਗ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ।

0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਮੂਰਖ ਅੰਧ ਗੋਰ ਸੰਖ ਚੋਰ ਰਮ ਕੋਰ
0: ਅਸੰਖ ਅਮਰ ਕਰ ਜਾਏ ਜੋ ਰਸੰਗ ਅਲ ਵਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ
1: ਸੰਖ ਕੁਰਿਆ ਕੁਰੇ ਫਿਰਾਏ ਸੰਖ ਮਲੇਸ਼ ਮਲ ਪਕਾਏ
0: ਅਸੰਖ ਨਿੰਦਕ

0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਏ
1: ਅਖਰੀ
0: ਲਿਖਣ ਬੋਲਣ।

0: ਸਹਿਸ ਅਠਾਰਾ ਕਹਿਣ ਕਤੇਬਾ ਅਸਲੂ ਇੱਕ ਧਾਤ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀਆਂ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ
1: ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰਾਵਾਰ
0: ਅੰਤ ਕਾਰਨ ਕੇ

ਸੋ ਦਰ ਕੇ ਹਾ ਸੋ ਕਰਕੇ ਹਾਜਤ ਮੈਂ ਸਰਬ ਸੰਭਾਲੇ ਕੀਤੇ ਰਾਗ ਭਰੀ ਸੋ ਕਹੀ ਅਣ ਕੀਤੇ ਗਾ ਬਣਹਾਰੇ ਗਾਵੇ ਤਿਤ ਗੁਪਤ ਲਿਖ ਜਾਣੇ।

0: ਗਾਵਣ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਣ ਪੰਡਿਤ ਪੰਡਿਤ ਜੁਗ ਜੁਗ ਵੇਦਾਂ ਨਾਲੇ
0: ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ।

ਸੋਈ ਸੋਈ ਸਦਾ ਸਤ ਸਾਹਿਬ ਸਾਜਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਦਿਨ ਉਪਾਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ।

ਇਤਿਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਧਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਆ ਬਹੁਤ ਅਨੂਪ ਤਥਾ ਘੜੀਆ ਸੁਰਤ ਮਾਤ ਮਨ ਬੋਧਾ ਤਥਾ ਘੜੀਆ ਸੁਰਾਸਨਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਬ ਰੋਗ ਨਮੋ ਸਰਬ ਭੋਗੇ ਨਮੋ ਸਰਬ ਗਿਆਨ ਨਮੋ ਪਰਮ ਤਾਨ ਨਮੋ ਸਰਬ ਦ੍ਰਿਸ਼ਨ ਨਮੋ ਸਰਬ ਕ੍ਰਿਸ਼ਨ ਨਮੋ ਜੀਵ ਜੀਵਨ ਨਮੋ ਬੀਜ ਬੀਜੇ ਕਿਰਪਾਲਨ ਸਰੂਪ ਕੁਕਰਮ ਬ੍ਰਣਾਸੀ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਚਲ ਰਾਜ ਅਟਲ ਸੱਚ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਦੇਵੰ ਸਰਬੰਗ ਪੇਵੰ ਵਾਲ ਛਨ ਤੁਹ ਪ੍ਰਸਾਦ ਆਦ ਰੂਪ ਨਾਥ ਮੁਰਦ ਜੋਨ ਪੁਰਖ ਪਾਰ ਸਰਬ ਬਾਲਕ ਸਰਬ ਕਾਲ

ਪ੍ਰੇਖਣਾ ਰਾਗ ਨਾਮ ਕਾਮ ਬਹੀਨ ਪੇਕਤ ਤਾਮ ਹੁਨਹਿ ਜਾਹੇ ਏਕ ਮੂਰਤ ਅਨੇਕ

0: निवास
1: है।

0: Sympathy.
1: ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਕ੍ਰਿਸ਼ਨ ਤੇ ਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦੇ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਿੱਤਰ ਚਰਣਾ ਚਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ ਹੈ ਮਹਾਰਾਜ ਜੀਓ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਆਪ ਦੀ ਪਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਸੁੰਦਰ ਦੀਵਾਨਾਂ ਵਿੱਚ ਗੁਰੂ ਦੀਆਂ ਸੰਗਤਾਂ ਵੱਲੋਂ ਮਿਲ ਕੇ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਪੰਜ ਬਾਣੀਆਂ ਦੇ ਨਿਤ ਨੇਮ ਹੋਏ ਨੌਵੇਂ ਪਾਤਸ਼ਾਹ ਦੇ ਪਿੱਤਰ ਸਲੋਕ ਪੜੇ ਗਏ ਹੋਰ ਬਾਣੀ ਪੜ੍ਹੀ ਗਈ ਸ਼ਹਿਨਸ਼ਾਹ ਬਾਣੀ ਪੜ੍ਹਦਿਆਂ ਕਈ ਸੂਖਮ ਅਣਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਖਿਮਾ ਕਰਨਾ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਬੇਅੰਤ ਸੰਗਤ ਆਪ ਦੇ ਚਰਨ ਪਰਸਨ ਦੇ ਲਈ ਆਪ ਦੇ ਚਰਨਾਂ 'ਚ ਹਾਜ਼ਰ ਹੋ ਰਹੀ ਹੈ ਕਦਮ ਲੇਖੇ ਵਿੱਚ ਲਾਉਣੇ ਸੇਵਾਵਾਂ ਭੇਟਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਸਤਿਗੁਰੂ ਜੀ ਹਰ ਹਫ਼ਤੇ ਦੀ ਤਰ੍ਹਾਂ ਗੁਰੂ ਕੇ ਸਿੱਖਾਂ ਵੱਲੋਂ ਆਪ ਦੇ ਦਰਬਾਰ ਦੀ ਵਿਸ਼ੇਸ਼ ਸਜਾਵਟ ਦੀ ਸੇਵਾ ਨਿਭਾਈ ਜਾਂਦੀ ਹੈ ਮਹਾਰਾਜ ਸਿੱਖਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਕਿਰਪਾ ਕਰਕੇ ਆਪਣੇ ਦਰ ਘਰ ਦੀ ਸੇਵਾ ਆਪ ਪ੍ਰਾਪਤ ਕਰਦੇ ਰਹਿਣਾ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਲੱਗੀ ਹੋਈ ਸੇਵਾ ਨਿਭਾਉਣ ਤੋਂ ਬਾਅਦ ਖਿਮਾ ਜਾਚਨਾ ਦੀ ਅਰਦਾਸ ਕਰਨ ਵਾਸਤੇ ਭਾਈ ਗੁਰਬਾਜ ਸਿੰਘ ਬੀਬੀ ਸੰਦੀਪ ਕੌਰ ਆਪ ਦੇ ਚਰਨਾਂ 'ਚ ਹਾਜ਼ਰ ਹੋਏ ਨੇ ਸੱਚੇ ਪਾਤਸ਼ਾਹ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਬਖਸ਼ ਦੇਣੀ ਅਗਾਂਹ ਵਾਸਤੇ ਸਮਾਧ ਬਖਸ਼ਿਸ਼ ਕਰਨੀ ਸੇਵਕਾਂ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਖ ਵਾਸਤੇ ਮਾਇਆ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤੀ ਗਈ ਹੈ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਪ੍ਰਵਾਨ ਕਰਨੀ ਕਿਰਤ ਵਿੱਚ ਵਾਧੇ ਪਾਉਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਭਾਈ ਜਗਜੀਤ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਦੇ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਹੈ ਵਿਘਨਾਂ ਦਾ ਨਾਸ ਕਰਨਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਾਰੋਬਾਰ ਵਿੱਚ ਗਰੀਬ ਨਵਾਜ ਪਾਤਸ਼ਾਹ ਤਰੱਕੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਣੀ ਭੁੱਲਾਂ ਬਖਸ਼ ਦੇਣੀਆਂ ਪਰਿਵਾਰ ਦੀਆਂ ਸਤਿਗੁਰੂ ਪਰਿਵਾਰ ਆਪ ਦਾ ਸ਼ੁਕਰਾਨਾ ਕਰਦਾ ਆਪ ਜੀ ਨੇ ਕਿਰਪਾ ਕਰਕੇ ਉਹਨਾਂ ਦੇ ਬੱਚੇ ਦੀ ਸਹਾਇਤਾ ਕੀਤੀ ਹੈ ਵੱਡਾ ਕਸ਼ਟ ਟਾਲਿਆ ਗਰੀਬ ਨਵਾਜ ਪਾਤਸ਼ਾਹ ਪਰਿਵਾਰ ਆਪ ਦਾ ਸ਼ੁਕਰਾਨਾ ਕਰਦਾ ਸੇਵਕਾਂ ਦੀ ਬੌੜੀ ਕਰਨੀ ਚੜ੍ਹਦੀ ਕਲਾ ਕਰਨੀ
ਆਪਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਆ ਦੇਖ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਗਰੀਬ ਨਵਾਜ਼। ਸਤਿਗੁਰੂ ਕਿਰਪਾ ਕਰੋ, ਪਿੱਤਰ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ। ਜੋ ਜੀ ਆਪਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈਆ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ। ਜੋ ਪ੍ਰਭ ਕੋ ਮਿਲ ਬੂਚ ਹੈ ਖੋਜ ਸ਼ਬਦ, ਰਾਜ ਕਰੇਗਾ ਖਾਲਸਾ ਆਕੀ ਰਹਿਣ। ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਣ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ। ਜੋ ਸ਼ਰਦਾ ਕਰ ਸੇਵੰਦੇ ਗੁਰਪਾਰ ਉਤਾਰ, ਜੋ ਸ਼ਰਦਾ ਕਰ ਸੇਵੰਦੇ ਗੁਰਪਾਰ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਸੋ ਕਹੁ ਟਲ ਗੁਰ ਸੇਵੀਐ, ਐਣ ਸਹਿਜ ਸੁਪਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ, ਪਈ ਅਰਣਾ ਘਰ ਪਾਉਣੀ ਬਲਰਾਮ ਜੀਓ। ਮੈਲੀ ਅਵਗਣ ਚਿਤ, ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਭਰ ਜੋਬਨ ਮੈਂ ਮਤ, ਪਈ ਅਰਣਾ ਘਰ ਪਾਉਣੀ ਬਲਰਾਮ ਜੀਓ। ਮੈਲੀ ਅਵਗਣ ਚਿਤ, ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋ ਬਨ ਬਾਤ ਗਵਾਇਆ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰ ਕਾ ਸਹਿਜ ਨਾ ਪਾਇਆ। ਸਤਿਗੁਰ

ਕਿਰਪਾ ਬਿਨ ਫਿਰ ਧਨ ਕੁਮਲਾਣੀ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ

ਪਤਰਵਾ ਸੁਹਾਗਣ ਅਵਗੁਣਵੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ, ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣ ਨ ਮੈਲਾ ਵੇਸੇ, ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ, ਬਾਬਾ ਲਗਣ ਗਣਾਏ ਹੰਪੀ ਵੰਝਾਂ ਸਹੁਰੈ ਬਲਰਾਮ ਜੀਓ, ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ, ਕਿਰਤ ਭਇਆ ਕਰਤੈ ਲਿਖ ਪਾਇਆ

ਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਿਗਿਰੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਨਾਮ ਰੰਗੀਆਂ ਰੂਹਾਂ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਦੇ ਲਈ ਆ ਰਹੀਆਂ। ਸਤਿਗੁਰੂ ਆਦਰੀ ਦਰ ਪ੍ਰਵਾਨ ਕਰਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਥੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ

ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਉ ਤੇ ਨਾ ਮਨ ਭਉ ਪੜੇ ਨਾ ਤੁਰਾ ਨਨਕਾਰ ਹੈ, ਨਾ ਲਈ ਹੈ ਨਰਕ ਨ ਜਾਈਏ ਜੀਉ।

ਕੀਆ ਕਮਾਣਾ ਆਲ ਵਲ ਖਾਏ ਸਿਰ ਚਾਈ ਪਾਈ ਮੂਰਖੰਦੇ ਪਤ ਗਵਾਈ ਵਿਣਨਾਵੇ ਕਿਸ ਥਾਏ ਨਾ ਪਾਏ ਰਹੇ ਬੇਬਾਣੇ ਮੜੇ ਮਿਸਾਣੀ ਅੰਧਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੁਖ ਪਾਏ ਆਸ ਦੇ ਸਤੇ ਨਹਿ ਕੇਵਲ ਹੋਮ ਸ਼ਬਦ ਜਿਲਾਏ ਪੜ

ਸੁਖਰੂਪ ਸਤਿਸੰਗ ਜੀ, ਇੰਨੀ ਕੁ ਸੇਵਾ ਦੱਸ ਜਿੱਥੇ ਪ੍ਰਵਾਨ ਕਰਨੀ ਜੀ ਆਊਗਾ ਉਖਲਾ ਸਮਾਂ। ਬੜੇ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ ਬੰਧੂ ਜੀ, ਅਗਲੇ 12 ਛੱਕੇ ਆਪ ਜੀ ਨੂੰ ਆਸਾ ਦੀ ਵਾਰ ਦਾ ਕੀਰਤਨ ਸੁਣਾਉਣ ਕਰਾਉਣਗੇ ਜੀ। ਸੋ ਇੰਨੀ ਕੁ ਸੇਵਾ ਦੱਸ ਜਿੱਥੇ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Rosselló.

ਚੌਕਣ ਮੁਲਣਾ ਮੈਂ ਚੌਕੇ ਪਾਇਆ ਸਖਾ ਕੰਚਣਾਈਆ ਗੁਰ ਬ੍ਰਾਹਮਣ ਥਿਆ

ਕੁਰੜਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਸਹਿਮਲੇ ਤਨਦਰੀਆਂ ਆ ਜਦ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢਿਆ।

ਰਚਨਾ ਸੋਚ ਨੂੰ ਕੱਢੀਏ ਕਿਤਾਬ ਆਪਣਾ ਪੇ ਲਿਖ ਸੰਡੀਏ ਜਾਣਨਾ ਨਾਹੀਏ ਤ ਜਗ ਤਾਂ ਕਾਇਤ ਗਾਰ ਵੰਡੀਏ ਬੰਦਾ ਕਿਸੇ ਨਾ ਆਖੀਏ।

ਸਾ ਢਾਲੀਐ ਕਿਛਲਾਏ ਉੱਪਰ ਘਾਲੀਐ ਕਿਛਲਾਏ ਉੱਪਰ

ਕਿਛਕਣਾ ਕਹਿ ਨਾ ਜਾਏ। ਸੋ ਕਰਤਾ ਕਾਜ ਕਰੇਮ ਦੇ ਜੀਆਂ ਰਜਿਕ ਸੰਭਾਏ, ਸਾਈ ਕਰ ਕਮਾਉਣੀ ਦੁਰ ਛੋੜੀ ਤਨੇ ਪਾਏ, ਨਾਨਕੇ ਕੀ

0: ਖਿਮਾ ਜੀ ਪਿਆਰ ਸਹਿਤ ਅਸੀਸ ਬਖਸ਼ੋ ਗੁਰੂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਏ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਪਗ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਆਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਸਦਕਾ ਆਪ ਦੀ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਦੀਵਾਨ ਵਿੱਚ ਆਸਾ ਦੀ ਵਾਰ ਦੇ ਕੀਰਤਨ ਹੋਏ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਹੋਇਆ ਪਾਤਸ਼ਾਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬਹੁਤ ਸਾਰੀਆਂ ਸੂਖਮ ਗਲਤੀਆਂ ਹੋ ਜਾਂਦੀਆਂ ਅਣਜਾਣ ਸਮਝ ਕੇ ਮੁਆਫ ਕਰਨਾ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਹਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਗਰੀਬ ਨਵਾਜ ਪਾਤਸ਼ਾਹ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਬੇਅੰਤ ਸੰਗਤ ਆਪ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਹੈ ਸਤਿਗੁਰੂ ਕਦਮ ਲੇਖੇ ਵਿੱਚ ਲਾਉਣੇ ਤਿਲ ਫੁੱਲ ਸੇਵਾਵਾਂ ਭਿਟਾਵਾਂ ਰਸਤਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਮਨ ਦੇ ਮਨੋਰਥ ਪੂਰੇ ਕਰਨੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰ ਵਿੱਚ ਵਾਧੇ ਪਾਉਣੇ ਗਰੀਬ ਨੂੰ ਆਜ ਪਾਤਸ਼ਾਹ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਪ੍ਰਾਪਤ ਕਰਦੇ ਰਹਿਣਾ ਪਾਤਸ਼ਾਹ ਆਪ ਦੀ ਪਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਕਿਰਪਾ ਕਰੋ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਬਖਸ਼ੇ ਹੋਏ ਹੁਕਮ ਮੁਤਾਬਕ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ ਜੋ ਜੀ ਆਪ ਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੋਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਸੋ ਕਹੋ ਟਲ ਗੁਰ ਸੇਵੀਐ ਐਣ ਸਹਿ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋ ਬਨ ਮੈਂ ਮਤ ਪੇਰ ਲੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਭਰ ਜੋਬਨ ਮੈਂ ਮਤ ਪੇਰੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋ ਬਨ ਬਾਤ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛ

ਕਿਰਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਵਰ।

ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਫਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ।

0: ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਤਿਗੁਰੂ ਦੀ ਹਜ਼ੂਰੀ 'ਚ ਸੱਜੇ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ, ਹੁਕਮਨਾਮਾ ਸਰਵਣ ਕੀਤਾ। ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਪਿਆਰੀ ਸਾਧ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹੁਣ ਹਫ਼ਤਾਵਾਰੀ ਦੀਵਾਨ ਦੀ ਆਰੰਭਤਾ ਹੋਵੇਗੀ। ਸ੍ਰੀ ਸੁਖਨੀ ਸਾਹਿਬ ਦੇ ਪਾਠ ਤੋਂ ਸੇਵਕ ਪਰਿਵਾਰ ਵੱਲੋਂ ਜੋ ਸੇਵਾਵਾਂ ਲਈਆਂ ਗਈਆਂ ਨੇ, ਸੋ ਉਸ ਤੋਂ ਬਾਅਦ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਹੋਣਗੀਆਂ 11:15 ਤੋਂ ਲੈ ਕੇ 11:20 ਤੱਕ। ਸਤਿਕਾਰਯੋਗ ਗਿਆਨੀ ਸੁੱਚਾ ਸਿੰਘ ਜੀ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰਾਉਣਗੇ। 11:20 ਤੋਂ ਲੈ ਕੇ 12:10 ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਪਾਤਸ਼ਾਹ ਭਾਈ ਪ੍ਰੇਮ ਸਿੰਘ ਜੀ ਉਹਨਾਂ ਦਾ ਜੱਥਾ ਕੀਰਤਨ ਕਰੇਗਾ, ਅਤੇ 12:10 ਤੋਂ ਲੈ ਕੇ 1:00 ਤੱਕ ਸਤਿਕਾਰਯੋਗ ਕਵੀਸ਼ਰੀ ਜੱਥਾ ਭਾਈ ਜੋਗਾ ਸਿੰਘ ਜੀ ਭਾਗੋਵਾਲੀਆ ਉਹ ਆਪ ਸੰਗਤਾਂ ਨੂੰ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ। ਉਸ ਤੋਂ ਬਾਅਦ 1:00 ਤੋਂ ਲੈ ਕੇ 2:00 ਤੱਕ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹ ਆਪ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਸੋ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਧਨ ਮਾਇ ਬਿਟਾਵੋ ਸਿਮਰੋ ਜਾਸ ਵਿਸੰਬਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਣ ਸਿਮਰ ਸੁਧਾਖਿਰ ਕੀਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਆਂਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਵਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰ ਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਦੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਆਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ ਸੰਤ ਕਿਰਪਾ ਤੇ ਅੰਧ ਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣਵਾਨੀ ਪ੍ਰਭ ਕੈ ਸਿਮਰਨ ਸਹਿ ਸਵਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਹਿ ਸੇ ਜਾਨ ਜਿਨ ਕੋ ਪ੍ਰਭ ਆਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਉ ਗੁਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੋਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰਾ ਚਲੈ
ਜਹ ਮੁਸਕਲੋ ਵੈ ਅਤ ਭਾਰੀ ਹਰਿ ਕੋ ਨਾਮ ਖਿਨਵਾਹੇ ਉਧਾਰੀ ਅਨਕ ਪੁਨ ਚਰਨ ਕਰਤ ਨਹੀਂ ਤਰੇ ਹਰਿ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਹਨੇਰੇ ਸਗਲ ਸ੍ਰੇਸ਼ ਗੁਰ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧ ਨਾ ਪਰੇ ਹਰਿ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰਿ ਕਾ ਨਾਮ ਜਪਤ ਘਾਵੈ ਜੇ ਮਾਰਗ ਇਉ ਜਾਤ ਕੇਲਾ ਤੇ ਹਰ ਨਾਮ ਸੰਗ ਹੋਤ ਸੁਵੇਲਾ ਐਸਾ ਨਾਮ ਮਨਸ ਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ ਝੂਠ ਨਹੀਂ ਕੋਟ ਲਖ ਵਾਹੀ ਨਾਮ ਜਪਤ ਤੈ ਪਾਰ ਪੁਰਾਹੀ ਅਨਕ ਬਿਗਨ ਜਾਏ ਆਇ ਸੰਘਾਰੇ ਹਰਿ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹਉ ਮਹਿਲਾ ਮਲ ਕਬੂ ਨਾ ਧੋਵੈ ਹਰਿ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮੰਦ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਕੇ ਗਨੇ ਜਾਏ ਨਾ ਕੋਸਾ ਹਰਿ ਕਾ ਨਾਮ ਆ ਸੰਗ ਤੋਸਾ ਜੇ ਪੈਂਡੇ ਮਹਾਂ ਦੁਗਵਾਰਾ ਹਰਿ ਕਾ ਨਾਮ ਸੰਗੂ ਜੀ ਆਰਾ ਜਹਾ ਪੰਨ ਤੇਰਾ ਕੋ ਨਾ ਛੀਆ ਨੂੰ ਹਰਿ ਕਾ ਨਾਮ ਦੇ ਨਾਲ ਪਛਾਣੂ ਜੈ ਮਹਾ ਭਿਆਨ ਤਪਤ ਬਹੁ ਘਾਮ ਤੇ ਹਰਿ ਕੇ ਨਾਮ ਕੀ ਤੁਮ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਜ ਆ ਕਰਖੈ ਤਹਿ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਦ ਸਾਧਕ ਮਾਤ ਹਰਿ ਜਨ ਕੈ ਹਰਿ ਨਾਮ ਵਿਧਾਨ ਨਾਨਕ ਪਾਰ ਬ੍ਰਹਮ ਜਨ ਕੀਨੋ ਦਾਨ ਮਾਨ ਦਾ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਵੇਖੇ ਹਰਿ ਕਾ ਨਾਮ ਜਨ ਕੋ ਮੁਕਤ ਜੁਗਤ ਹਰਿ ਕੈ ਨਾਮ ਜਨ ਕੋ ਤ੍ਰਿਵਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਬ ਪਰੇ ਨ ਭੰਗ ਹਰਿ ਕਾ ਨਾਮ ਜਨ ਕੀ ਵਿੜਿਆਈ ਹਰਿ ਕੈ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕੋ ਭੋਗ ਜੋਗ ਹਰਿ ਨਾਮ ਜਪਤ ਕਛ ਨਾਹੇ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੇ ਹਰਿ ਹਰਿ ਦੇਵਾ ਹਰ ਹਰਿ ਜਨ ਕੇ ਮਾਲਕ ਜੀਨਾ ਹਰਿ ਧਨ ਜਨ ਕੋ ਆ ਪ੍ਰਭ ਦੀਨਾ ਹਰਿ ਹਰਿ ਜਨ ਕੇ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰਿ ਰਸ ਰਾਤੇ ਸੁਨ ਸਮਾਦ ਨਾਮ ਰਸ ਵਾਤੇ ਆਠ ਪੈਰ ਜਨ ਹਰਿ ਹਰਿ ਜਪੇ ਹਰਿ ਕਾ ਭਗਤ ਪ੍ਰਗਟ ਨਹੀਂ ਛਪੇ ਹਰਿ ਕੀ ਭਗਤ ਮੁਕਤ ਵਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਇਹੋ ਹਰਿ ਕੋ ਨਾਮ ਕਾਮ ਤੇਨ ਹਰਿ ਹਰਿ ਗੁਣ ਗਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਨਾ ਸੰਤ ਪ੍ਰਤਾਪ ਦੁਰਤ ਸਭ ਨਸਾਏ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਾਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਵ ਢੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਵਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਬਾਹਾਂ ਉਦਾਸ ਵਿਸਰ ਥੀਵੈ ਅਗਨ ਵਾਹੇ ਹੋਮਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਵਲੀ ਕਰਮ ਕਰੇ ਵਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹੋਮੈ ਮੈਲ ਨਾ ਜਾਵੈ ਹਰਿ ਕੇ ਨਾਮ ਸਮਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁੱਟੇ ਗਰਭ ਗਵਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਵਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਗਾ ਹੋਏ ਕਾਚੀ ਪੀਤ ਮਾਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਵਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੇ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਖ ਅਗਨਿ ਬੁਝੈ ਕੋਟ ਉਪਾਵ ਦਰਗੈ ਨਿਸਿਜੈ
ਝੂਠ ਚ ਨਾਹੀ ਊ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਰ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਆਉਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੇ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਵੈ ਪੁਰਖ ਪ੍ਰਧਾਨ ਸਾਧ ਸੰਗਾ ਕਾ ਮਿਟੇ ਭਾਨ ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੱਟ ਘੱਟ ਚੀਨਾ ਮਨ ਆਪਣੇ ਤੇਵਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇ ਤਾ ਨਾਨਕ ਪਾਪ ਮੁਨ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਥਾਵੇ ਕਹੋ ਨਾਉ ਤੇਰਾ ਥਾਉ ਨਵਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕਹੋ ਦੇਵੋ ਦਾਨ ਕਰਨ ਕਰਾਵਰ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਾਤ ਮਿਤ ਜਾਨੂ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਵੇ ਊਤਮ ਕਿਰਿਆ ਸਾਧ ਸੰਗ ਦੁਰਮਤ ਬਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਧਰ ਸਰਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹੇ ਘੱਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਯਾਦ ਚੀਤ ਰੱਖ ਨਾਨਕ ਨਿਭ ਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨ ਉਵਾਰਿਆ ਬਾਰ ਵਸਤਾ ਦੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਤ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੋ ਨਾ ਬੂਝੈ ਬਖਸ ਲਿਓ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰੂ ਪਰ ਸੁਖ ਵਸੈ ਸੁਤ ਭਰਾਤ ਪੀਤ ਬੰਦਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਏ ਪਵਨ ਭਾਵ ਕਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਵਗਰੀ ਸੰਗ ਸਾਥ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਹ ਤਿਆਗ ਅਵਰ ਸੰਗ ਰਚਨਾ ਐਸੇ ਦੋਕ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣਹਾਰ ਦਿਸ ਅਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਾਭ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ ਜੋ ਠਾਕੁਰ ਸਾਧ ਸਦਾ ਹਜੂਰੇ ਤਾਗਵੰਦਾ ਜਾਂਤ ਦੂਰੇ ਜਾ ਕੀ ਟਹਿਲ ਪਾਵੇ ਦਰ ਗਏ ਮਾਨ ਤਿਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਭੁੱਲਣਹਾਰ ਨਾਨਕ ਰੱਖਣਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਚ ਛੋੜ ਝੂਠ ਸੰਗ ਬਚਾਏ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਣੈ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੇ ਵਾਨ ਸਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਵਾਇਆ ਚਪਚਨਾਹੇ ਕਾਚ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਗਏ ਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਵਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗਏ ਲੇਹੋ ਓੜ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਯਤਨ ਕਰੇ ਤੋ ਵੀ ਸੁਰ ਭੰਗ ਕਹੇ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੁਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੇ ਸੰਗ ਸੁਹਾਈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੇ ਨਾ ਚੀਤ ਜੋ ਬੈਰਾਇਤਾ ਸੋ ਪ੍ਰੀਤ ਬਲੂਆ ਕੇ ਗਰੇ ਭੀਤਰ ਵਸੇ ਆਨੰਦ ਕੇਲ ਮਾਇਆ ਰੰਗ ਰਸੈ
ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ। ਯਾਹੂ ਜੁਗਤ ਵਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਆਦਿ ਵਿਦਾ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਸਗਲ ਸਵਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ

ਨਾਨ ਸੁਆਏ ਨਾਨਕ ਕਹੂ ਨਾ ਸੀਜੈ ਬਿਨ ਨਾਵੇ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੇ ਏਕ ਵਸਤ ਕਾਰਨ ਵਿਖੋਟ ਗੁਆਵੇ ਭੀ ਨਾ ਦੇ ਦਸ ਪੀ ਹਿਰ ਲੇ ਤੋ ਬੂੜਾ ਕੋ ਕਹਾਂ ਕਰੇ ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਬਿਠਾ ਸਰਵ ਸੁਖ ਤਾਹੁ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਵ ਥੋਕ ਨਾਨਕ ਤਿਨ ਪਾਇਆ ਅਗੰਤ ਸਾਉ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਉ ਲਏ ਅਗਿਆਨੀ ਮਦਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਾਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਾਸਤ ਦਿਸਿਆ ਗਏ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਵਹਾ ਦੁਆਇਆ ਕੇ ਹੇਤ ਸਰਪਰ ਹੋਵਤ ਜਾਨ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਓ ਬਿਨਸੇ ਓ ਮਨ ਪਛੁਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੇ ਹੋ ਤੈ ਅੰਧ ਧਾਰ ਵਟਾਉ ਸਿਉ ਜੋ ਲਾਵੇ ਨੇ ਤਾ ਕੋ ਹਾਥ ਨ ਆਵੇ ਕੇ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨਵਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋ ਮੋਹ ਅਵਹਾਰ ਮਿਥਿਆ ਆਪ ਸੂਪਰ ਕਰਤ ਕੁਮਾਰ ਅਸਤਰ ਭਗਤ ਸਾਧਕੇ ਸਰਨ ਨਾਨਕ ਜਪ ਜਪ ਜੀਵੈ ਹਰਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨਹੇ ਮਿਥਿਆ ਹਸਤ ਪਰ ਦਰਭ ਕੋ ਹਿਰਹੇ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਪਰ ਉਪਕਾਰਾ ਮਿਥਿਆ ਵਾਸਨੇ ਤ ਵਿਕਾਰਾ ਬਿਨ ਬੋਝੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰ ਜਾ ਸਾਜ ਬਿਨਾ ਕਹਿ ਹੋਵਤ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਵਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰਨਾਓ ਨਾਨਕ ਤਾਂ ਕੈ ਬਾਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ

ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਹੋ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ਼ਟਾਕਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵ ਹੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਤ ਅਮਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਜੈ ਮਨ ਆਠ ਪੈਰ ਤਾਕਾ ਜਸ ਗਾਵੀ ਜਾਏ ਜੇ ਪ੍ਰਸਾਦ ਤੁ ਸਭ ਕੋ ਮਾਨੈ ਮੁਖ ਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ

ਸਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਬਲ ਵਿਗਾਸ ਪ੍ਰਭ ਸੋ ਪ੍ਰਸਾਨ ਵਸੇ ਵਰ ਸੋਏ ਪ੍ਰਭ ਦਇਆ ਤੇ ਬਾਤੂ ਤੁਮ ਹੋਏ ਸਰਵਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨ ਕਿਨਹੂੰ ਲਾਇਆ ਜਿਤ ਜਿਤ ਲਾਭੋ ਤਿਤ ਲਗੇ ਹਰਨਾਥ ਨਾਨਕ ਨਿਕੇ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਵੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟੇ ਅਭਾਨ ਸਾਧਕੇ ਸੰਗ ਪ੍ਰਗਟੇ ਸੁਗਿਆਨ ਸਾਧਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਏ ਸਵਾਨੀ ਸਾਧਕੇ ਸੰਗ ਗੋਚਰ ਵਿਲੇ ਸਾਧਕੇ ਸੰਗ ਸਦਾ ਪਰ ਖੁੱਲੇ ਸਾਧਕੇ ਸੰਗ ਆਵੇ ਵਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਵੈਨ ਸਾਧਕੇ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਬਨ ਪਾਵੇ ਸਾਧਕੇ ਸੰਗ ਵਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸੋ ਨਹੀਂ ਵੈਰ ਸਾਧਕੇ ਸੰਗ ਨ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੇ ਸੰਗ ਨਾਹੀ ਹਉ ਤਾਪ ਸਾਧਕੈ ਸੰਗ ਤਜੇ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕੇ ਸੰਗ ਨ ਕਬੂ ਧਾਵੈ ਸਾਧਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਗੋਚਰ ਲਾਹੈ ਸਾਧੂ ਕੈ ਸੰਗ ਅਜਰ ਸਹੈ ਸਾਧਕੇ ਸੰਗ ਵਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੇ ਸੰਗ ਦ੍ਰਿੜੈ ਸਭ ਧਰਮ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਾਧਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਧਨ ਮੀਤ ਕੁਟਾਵ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੂਖਤ ਹਰੇ ਸਾਧਕੇ ਸੰਗ ਨਰਕ ਪਰ ਹਰੇ ਸਾਧਕੇ ਸੰਗ ਇਹਾ ਹੁਆ ਸੁਹੇਲਾ ਸਾਧ ਸੰਗ ਵਿੱਚ ਰੁਤਰ ਵੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨ ਵਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਫੁਦਰਸੈ ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੇ ਸੰਗ ਨਾਵਾਂ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੇ ਸੰਗ ਲੱਗੇ ਪ੍ਰਭਿਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕੇ ਸੰਗ ਵਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਖਿਆਨੈ ਸਾਧਕੀ ਉਮਾ ਤਿਹੋ ਗੁਣ ਤੇ ਦੂਰ ਸਾਧਕੀ ਉਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨ ਪਾਈ ਸਲੋਕ
मान साचा मुख साचा सोए अवर न पेखै एक स्विन कोए नानक ए लक्षण ब्रह्म ज्ञानी होए अष्टपदी। ब्रह्म ज्ञानी सदा निर्लेप जैसे जल में कमल लेप, ब्रह्म ज्ञानी सदा निर्दोख जैसे सूर सर्व को सोख। ब्रह्म ज्ञानी कै दृष्ट समान जैसे राज रंग को काओ लागे तुर पवान। ब्रह्म ज्ञानी कै तीर्ज एक ज्यों बसुदा को खोदय को चंदन लेप। ब्रह्म ज्ञानी गाय है गुनाओ नानक ज्यों पावक का सह स्वभाव। ब्रह्म ज्ञानी निर्मल ते निर्मला जैसे मैल न लागे जला। ब्रह्म ज्ञानी के मन होए प्रगास जैसे तरु पर आकाश। ब्रह्म ज्ञानी के मित्र सत्र सुवान, ब्रह्म ज्ञानी के नाही भान। ब्रह्म ज्ञानी उचते ऊंचा मान अपने है सब ते नीचा। ब्रह्म ज्ञानी से जन भय नानक जिन प्रभ आप करे। ब्रह्म ज्ञानी सल की रीना आत्म रस, ब्रह्म ज्ञानी चीना। ब्रह्म ज्ञानी की सब ऊपर भया, ब्रह्म ज्ञानी ते काच पुरा न भया।

ਦਸਭਾਵ ਸੋਈ ਹੋ ਖਿਨਮੇ ਥਾ ਪੁਤਾ ਪਨਖਾਰਾ ਅੰਤਨੇ ਕਿਸ਼ ਪਾਰ ਆਵਾਰਾ ਹੁਕਮੇ ਧਾਰ ਅਧਰੜਹਾ ਵੀ ਹੁਕਮੇ ਉਪਜੇ ਕੁਮ ਸਮਾਵੇ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਆ ਸਮਾਈ ਪ੍ਰਭ ਭਾਵੇ ਮਾਨਗਤ ਪਾਵੇ ਪ੍ਰਭ ਤਾਂ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਵਾਖੈ ਪ੍ਰਭ ਭਾਵੇ ਤਾਂ ਪਿਤ ਦੁਧਾਰੇ ਆਪ ਕਰੇ ਆਪਣ ਵਿਚਾਰੇ ਦੁਆਸਰਿਆ ਕਾਪ ਸੁਮਾਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਉ ਮਾਨਕ ਤੇ ਕਾ ਹੋਈ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਦਾ ਸਭ ਕਿਛ ਲੈ ਜੋ ਤੁਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੇ ਰਚੇ ਜੇ ਜਾਣਤਾ ਆਪਣਾ ਆਪ ਬਚੇ ਬਰਮੇ ਬੂਲਾ ਦੇ ਦਿਸਦਾ ਆਵੇ ਨੇ ਹੁਕਮਾ ਚਾਰ ਗੁਣ ਫਿਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾ ਬ੍ਰਹਮ ਗਰੀਬ ਨਿਵਾਜ ਜਾ ਕਰ ਦਰਸ਼ੀ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਕਰੇ ਜਗਦੀਸ਼ ਜੀਓ ਪੁਣ ਸਭ ਤਿਸ ਕੀ ਰਾਜ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵੇ ਦੇਖ ਬਡਾਈ ਕਿਸ ਕਾ ਬਲ ਨੇ ਸਗਾਤ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤੁਸ ਭਾਵੇਂ ਸੋਈ ਪੰਥੀ ਹੋ ਕਬੂ ਊਚ ਨਿੰਜ ਮੈਂ ਬਸੇ ਕਬੂ ਸੋਗ ਰੰਗ ਰਸੇ ਕਬੂ ਨਿੰਚਿਨ ਵਿਵਹਾਰ ਕਬੂ ਵਾਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੇ ਬਹੁਵਾਤ ਸਭ ਕਬੂ ਸੋਏ ਰਹੇ ਦ੍ਰਿੜਾਤ ਕਬੂ ਮਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਮੈਂ ਬੜ ਰਾਜਾ ਕਬੂ ਬੇਖਾਰੀ ਨੀਚ ਗਾ ਸਾਜਾ ਕਬੂ ਅਬ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਿਮ ਹੀ ਰਹੇ ਗੁਰਬਰਸਾ ਨਾਨਕ ਸਚ ਗਏ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਧਾਰੀ ਲਾਵੇ ਧਿਆਨ ਕਬੂ ਤੜਤੀ ਰਥ ਸਨਾਨ ਕਬੂ ਸੁ ਸਾਧਿਕ ਮੁਗਿਆਨ ਕਬੂ ਕੀਟ ਹਸਪਤੰਗ ਹੋਏ ਜੀਆਨਿਕ ਜੋਨ ਭਰਮੇ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ ਜਿਉਂ ਪ੍ਰਭ ਭਾਵੇ ਤਿਵੇਂ ਨਚਾਵੇ ਜੋ ਤੁਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਘਿਓ ਪਾਵੇ ਉਸ ਸਥਾਨ ਤੇ ਵਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਹਿਰਦੇ ਗਰੰਗ ਸਦਾਬ ਸੇ ਪਾਰ ਬ੍ਰਹਮ ਕੇ ਸੰਘ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਘ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿਗੁਰਵਾਨ ਸਲੋਕ ਸੁਖੀ ਬਸੇ ਮਸਕੀਨ ਆਪਣੇ ਮਾਰ ਤਲੇ ਬੜੇ ਬੜੇ ਅੰਕਾਰ ਨਾਨਕ ਗਰਵ ਗਲੇ ਅਸ਼ਟਪਤੀ ਜਿਸਕੇ ਅੰਤਰ ਰਾਜ ਮਾਨ ਸੁਨ ਰੁਕਮਾਤੀ ਖੁਦ ਸੁਮਾਨ ਜੋ ਜਾਣੇ ਮੈਂ ਜੋ ਬਰਮੰਦ ਸੋਹਦ ਵਿਸ਼ਟਾ ਕਾ ਜੰਦਾ ਬਸਕੋ ਕਰਮੰਤ ਕਾ ਹਾਵੇ ਜਨਮ ਮਰੇ ਬੋ ਜੋਨ ਫਰਮਾਵੇ ਧਰਮ ਕਾ ਜੋ ਕਰੇ ਗੁਮਾਨ ਸੋਮੂ ਰਖੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਬਾਉਲ ਅਸਕਰ ਮਾਨ ਖੂਬਰ ਕਰੇ ਆਸ ਪਲਬੀ ਦਰਤਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਦ ਖਿਨਮੇ ਹੋਏ ਜਾਏ ਵਸਮੰਦ ਕਿਸੇ ਨਾ ਬਦੇ ਆਪੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋਜਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਹੋਦਾਰੇ ਸਰਮ ਪਾਵੇ ਸਗਲੇ ਮਿਰਥਾਵੇ ਅਨਕ ਤਪਸ਼ਾ ਕਰੇ ਅੰਕਾਰ ਨਰਕ ਸਰੋਖ ਫਿਰ ਫਿਰ ਅਵਤਾਰ ਅਨਕ ਜਤਨ ਕਰਗਾ ਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੰਜਾ ਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬੇ ਜਾਣੇ ਮੈਂ ਕਿਸ ਕਰਤਾ ਤਬ ਲਗ ਰਵਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇ ਚਲਣਾ ਹੀ ਚੀਤ ਜਬ ਲਗ ਮੋਗਨ ਸੰਗਵਾਏ ਤਬ ਲਗ ਧਰਮਦਾਇ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਦੂਟੇ ਗੁਰਪ੍ਰਸਾਦ ਨਾਨਕ ਹੋ ਛੂਟੇ ਸਹਿਸ ਕਟੇ ਲਕੋ ਉਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨੇਕ ਭੋਗ ਖਿਆ ਕੇ ਕਰੇ ਨੇ ਤ੍ਰਿਤਾਵੇ ਖਪ ਖੁ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਬ੍ਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜੇ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਥ ਕਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੇ ਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਮੂਹ ਕੈ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਿਚਾ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕੁਛ ਗਾਓ ਕਰਨੇ ਹਾਰ ਉਸ ਤੇ ਮਿਨ ਕਹੋ ਕਿ ਸੋਏ ਥਾਨ ਤਰੰਦਰੇ ਕਹੋ ਸੋਏ ਆਪਣੇ ਚਲਤਾ ਕਰਨੇ ਹਾਰ ਕਹੋ ਤਾਂ ਕਰੇ ਨੰਗਾ ਪਾਰ ਮਨ ਮੈਂ ਆਪਣਾ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਕਰੇ ਵਖਿਆਨੀ ਸਚ ਸਚ ਸਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜਗੜ ਸੁਣੀ ਸੁਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਣਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਗਾਰ ਜਾਗਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਮਝਾਏ ਸੰਤ ਕੇ ਦੁਖਨ ਰਕਮੇ ਪਾਏ ਸੰਤ ਕੇ ਦੁਖਨ ਮਧੋਏ ਮਲੀਨ ਸੰਤ ਕੇ ਦੁਖਨ ਸੋਭਾਤੇਹੀਨ ਸੰਤ ਕੇ ਅਤੇ ਗੁਰੁਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰੇ ਸੰਤ ਕੇ ਦੁਖਨ ਤੇ ਮਗਵਾਵੇ ਸੰਤਨ ਕੇ ਦੁਖਨ ਕਾਕ ਜੂ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ ਸੰਤ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਮਝਾਏ ਸੰਤ ਕੇ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਂ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਵੀ ਗਤ ਪਾਹੇ ਸੰਤ ਕਾ ਨਿੰਦਕ ਮਾਤਾਏ ਸੰਤ ਕਾ ਨਿੰਦਕ ਘੰਟਕ ਨਾ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ